0: ਕਹੀਂ ਨਾ ਜਾਏ
1: ਨਾਨਕ ਰਹਾ ਸਰਬ ਸਮਾਏ
0: ਪ੍ਰਭ ਬਖਸੰਦ ਦੀਨ ਦਇਆਲ
1: ਭਗਤ ਬਚਲ ਸਦਾ ਕਿਰਪਾਲ
0: ਅਨਾਥ ਨਾਥ ਗੋਬਿੰਦ ਗੋਪਾਲ
1: ਸਰਬ ਕਟਾ ਕਰਤ ਪ੍ਰਤਪਾਲ
0: ਆਦਿ ਪੁਰਖ ਕਾਰਨ ਕਰਤਾਰ
1: ਭਗਤ ਜਨਾ ਕੇ ਪ੍ਰਾਨ ਆਧਾਰ
0: ਜੋ ਜੋ ਜਪੈ ਸੋ ਹੋਏ ਪੁਨੀਤ
1: ਭਗਤ ਪਾਏ ਲਾਵੇ ਮਨਹੀਤ
0: ਹਮ ਨਿਰਗੁਣ ਯਾਰ ਨੀਚ ਅਜਾਨ
1: ਨਾਨਕ ਤੁਮਰੀ ਸਰਨ ਪੁਰਖ ਭਗਵਾਨ
0: ਸਰਬ ਵੈਕੁੰਠ ਮੁਕਤ ਮੋਖ ਪਾਏ
1: ਏਕ ਨਿਮਕ ਹਰ ਕੇ ਗੁਣ ਗਾਏ
0: ਅਣਕ ਰਾਜ ਭੋਗ ਬੜਿਆਈ
1: ਹਰ ਕੇ ਨਾਮ ਕੀ ਕਥਾ ਮਨ ਪਾਈ
0: ਬਹੁ ਭੋਜਨ ਕਾ ਪਰ ਸੰਗੀਤ
1: ਰਸਨਾ ਜਪਤੀ ਹਰ ਹਰ ਨੀਤ
0: ਭਲੀ ਸੁਕਰਨੀ ਸੋਭਾ ਧਨਵੰਤ।

0: ਸਾਰ
1: ਜਾਂ ਤਿਸ ਭਾਵੇ ਤਾਂ ਸ੍ਰਿਸ਼ਟੀ ਉਪਾਏ
0: ਆਪਣੇ ਪਾਣੇ ਲੈ ਸਮਾਏ
1: ਤੁਮ ਤੇ ਪਿੰਨ ਨਹੀਂ ਕਿਛ ਹੋਏ
0: ਆਪਨ ਸੂਤ ਸਭ ਜਗਤ ਪਰੋਏ
1: ਜਾਕੋ ਪ੍ਰਭ ਜੀਓ ਆਪ ਬਜਾਏ
0: ਸਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾਂ ਕਹਿ ਹਾਥ
0: ਦੀਨ ਦਿਆਲ ਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਏ ਨਾ ਮਾਰੈ
0: ਸੋ ਮੁਆ ਜਿਸ ਮਨੋ ਬਿਸਾਰੇ
1: ਤਿਸ ਤਜ ਅਵਰ ਕਹਾ ਕੋ ਜਾਏ
0: ਸਭ ਸਿਰ ਏਕ ਨਿਰੰਜਨ ਰਾਏ
1: ਜੀ ਕੀ ਜੁਗਤ ਜਾ ਕੇ ਸਭ ਹਾਥ
0: ਅੰਤਰ ਬਾਹਰ ਜਾਨੋ ਸਾਥ
1: ਗੁਣ ਨਿਧਾਨ ਬੇਅੰਤ ਅਪਾਰ
0: ਨਾਨਕ ਦਾ ਸਦਾ ਬਲਿਹਾਰ
1: ਪੂਰਨ ਪੂਰ ਰਹੇ ਦਿਆਲ
0: ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤਵ ਜਾਨ ਆਪ
0: ਅੰਤਰ ਜਾਮੀ ਰਹੋ ਵਿਆਪ
1: ਪ੍ਰਤ ਪਾਲੈ ਜੀ ਅਨੁਭਵ ਪਾਤ
0: ਜੋ ਜੋ ਰਚਿਓ ਸੋ ਤਿਸੈ ਤਿਆਤ
1: ਜਿਸ ਭਾਵੈ ਤਿਸ ਲਏ ਮਿਲਾਏ
0: ਭਗਤ ਕਰੇ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮਨ

0: ਸੁਖੀਏ ਪਰਲੋਕ ਸੁਹੇਲੇ
1: ਨਾਨਕ ਹਰ ਪ੍ਰਭ ਆਪੇ ਮਿਲੇ
0: ਸਾਧ ਸੰਗ ਮਿਲ ਕਰੋ ਆਨੰਦ
1: ਗੁਣ ਗਾਓ ਪ੍ਰਭ ਪਰਮਾਨੰਦ
0: ਰਾਮ ਨਾਮ ਤਤ ਕਰੋ ਵਿਚਾਰ
1: ਦੁਰਲਭ ਦੇ ਕਾ ਕਰੋ ਉਧਾਰ
0: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
1: ਪ੍ਰਾਨ ਤਰਨ ਕਾ ਇਹ ਸੁਆਓ
0: ਆਠ ਪੈਰ ਪ੍ਰਭੇਖੋ ਨੇਰਾ
1: ਮਿਟੇ ਅਗਿਆਨ ਬਿਨਸੇ ਅੰਧੇਰਾ
0: ਸੁਣ ਉਪਦੇਸ਼ ਹਿਰਦੈ ਬਸਾ

0: ਅੰਮ੍ਰਿਤ ਜਾ ਕੇ ਦ੍ਰਿਸ਼ਟ
1: ਦਰਸ਼ਨ ਵੇਖਤ ਉਦਰਤ ਸ੍ਰੇਸ਼ਟ
0: ਚਰਨ ਕਮਲ ਜਾ ਕੇ ਅਨੂਪ
1: ਸਫਲ ਦਰਸ਼ਨ ਸੁੰਦਰ ਹਰ ਰੂਪ
0: ਤਨ ਸੇਵਾ ਸੇਵਕ ਪਰਵਾਨ
1: ਅੰਤਰ ਜਾਮੀ ਪੁਰਖ ਪ੍ਰਧਾਨ
0: ਜਿਸ ਮਨ ਬਸੈ ਸੋਤ ਨਿਹਾਲ।

0: ਪ੍ਰਸਾਦ ਭਰਮ ਕਾ ਨਾਸ
1: ਨਾਨਕ ਤਿਨ ਮੈਂ ਇਹੋ ਵਿਸ਼ਵਾਸ
0: ਸੰਤ ਜਨਾ ਕਾ ਪੇਖਨ ਸਭ ਬ੍ਰਹਮ
1: ਸੰਤ ਜਨਾ ਕੇ ਹਿਰਦੇ ਸਭ ਧਰਮ
0: ਸੰਤ ਜਨਾ ਸੁਣੇ ਸੋ ਬਚਨ
1: ਸਰਬ ਵਿਆਪੀ ਰਾਮ ਸੰਗ ਰਚਨ
0: ਜਿਨ ਜਾਤਾ ਤਿਸ ਕੀ ਏ ਰਹਿਤ
1: ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋਈ ਸੁਖ ਮਾਨੈ
1: ਕਰਨ ਕਰਾਵਨ ਹਾਰ ਪ੍ਰਭ ਜਾਣੈ
0: ਅੰਤਰ ਬਸੇ ਬਾਹਰ ਪੀ ਓਹੀ
1: ਨਾਨਕ ਦਰਸ਼ਨ ਦੇਖ ਸਭ ਮੋਹੀ
0: ਆਪ ਸਤ ਕੀਆ ਸਭ ਸਤ
1: ਇਸ ਪ੍ਰਭ ਤੇ

ਆਪ ਤਿਆਰੀਆਂ ਸੁਣਿਆ ਰਿਹਾ ਸੀ।

और जी अरे

ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਰਾਖਸ ਦੁਸ਼ਟ ਹਰ ਮਾਰਿਆ ਪਹਿਲਾ ਤਰਾਇਆ ਅਹੰਕਾਰੀ ਆਨੰਦ ਕਾਉ ਪਿੱਠ ਦੇ ਨਾਮ ਦੇ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓਅੰਕਾਰ ਸਤ ਪ੍ਰਸਾਦ ਸਲੋਕ ਮਹੱਲਾ ਪਹਿਲਾ।

ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕਾਂ ਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪਰਿ ਸਿਉ ਕਹੀਐ ਕੀਤੇ ਤੇਰੇ ਗਾਵਣ ਹਾਰੇ।

ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਣ ਸੇ ਮੈਂ ਚਿਤਨ ਆਵਡ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਸ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇਨ ਜਾਸੀ ਰਚਨਾ ਜਿਨਣ ਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹ ਪਤ ਸਾਹਿਬੋ ਨਾਨਕ ਡਹਿਣ ਰਜਾਈ ਆਸਾ ਮਹੱਲਾ ਪਹਿਲਾ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਾਹਨ ਜਾਈ ਤੇਰੀ ਤਲਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀ ਵਡਿਆਈਆ।

ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਣ ਸਿਖਾਈ ਹਰ ਕੀਰਤਨ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸੇ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸੇ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸੇ।

ਉਹ ਕਰਿਆ। ਉਡੇ ਉਡਿਆ ਵੈਸਾ ਕੂਸਾ ਪਾਛਾਏ ਬਚਰੇ ਛਰਿਆ। ਤਿੰਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ।

ਘੜਘੜਿਅੰ ਤਰ ਸਰਮਨ ਅੰਤਰ ਜੀ ਹਰ ਇੱਕ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਂ ਜਿਵਡਾਣਾ।

ਕਿਆ ਗੁਣਿਆ ਕੁਬਖਾਣਾ ਜੋ ਸੇਵਾ ਹੈ ਜੋ ਸੇਵਾ ਹੈ ਤੁਧ ਜੀ ਜਾ ਨਾਨਕ ਤਿੰਨ ਕੁਰਬਾਣਾ ਹਰ ਧਿਆਵੈ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵੇ ਅਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ।

ਤੇਰੀ ਅਨਕ ਕਰਹਿ ਹਰ ਪੂਜਾ ਜੀ, ਤਬ ਤਾ ਪੈ ਜਪਹਿ ਬੇਅੰਤਾ। ਤੇਰੇ ਅਨੇਕ ਪੜਹਿ ਬੋ ਸਿਮਰਤ ਸਾਸ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਹੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੀਵੜੇ ਅਵਰਣ ਕੋਈ, ਤੂੰ ਜੁਗ ਜੁਗ ਏਕੋ ਸਦਾ।

ਜੋ ਤੂੰ ਦੇਹ ਸੋਈ ਹਮ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ

ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ

ਹੈ। ਆਪ ਹਾਥ ਦੈ ਮੁਜਾਏ ਅਬਰਿਆਏ ਮਰਨ ਕਾਲ ਕਾ ਤ੍ਰਾਸਨ ਵਰਿਆ। ਹੋ ਜੋਸਦਾ ਹਮਾਰੇ ਪੱਛਾ ਸ੍ਰੀ ਅਸ ਧੁਜ ਜੂ ਕਰੇ ਹੋ ਰੱਛਾ। ਰਾਖ ਲੇ ਹੋ ਮੋਹ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਾਤੁਰ ਦਸ ਕੰਤਾ। ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵਜੂ ਅਵਤਰਾ। ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾਉ। ਜਮਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੂ ਥਿਓ। ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੁ ਮਾਰਾ। ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ। ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ। ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਵੱਧ ਕੀਓ। ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਹੈ। ਚੀਟੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਫਟ ਫਟ ਕੀ ਜਾਣੈ।

ਅਹੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਜਿੱਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਇ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ।

ਬੈਠਾ ਕਹੁ ਸਿਮਟ ਪਏ ਸਿਮਕਰ ਕਾਠਾ ਸਿਗਰੀ ਸ੍ਰਿਸ਼ਟ ਦਿਖਾਈ ਅਚੰਭ ਭਵ ਆਦ ਜੁਗਾਦ ਸਰੂਪ ਸੰਜਮ ਭਵ ਅਵਰ ਅੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਘਰੋ ਦੋਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੋਜ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤੁਹ ਮਰੇ ਪੁਰਖ ਜਮਨ

ਕਬਹੁ ਨ ਧਿਆਉ। ਕਾਨ ਸੁਨੇ ਪਹਿਚਾਨ ਨ ਤਿਨ ਸੋ, ਲਿਵ ਲਾਗੀ ਮੋਰੀ ਪਗ ਇਨ ਸੋ। ਮਹਾਕਾਲ ਰਖਵਾਰ ਹਮਾਰੋ, ਮਹਾਲੋ ਮੈਂ ਕਿੰਕਰ ਥਾਰੋ। ਆਪਣਾ ਜਾਨ ਕਰੋ ਰਖਵਾਰੋ, ਬਾਹਿ ਗਹਿ ਕੀ ਲਾਜ ਵਿਚਾਰ। ਆਪਣਾ ਜਾਨੋ ਮੁਜਾਈ ਪ੍ਰਤ ਪਰਿਆਏ, ਚੁਣ ਚੁਣ ਸਤਰ ਹਮਾਰੇ ਮਰਿਆ।

ਤੁਮ ਸਾਹਿਮਾ ਦਾਸ ਤਿਹਾਰਾ ਜਾਨ ਆਪਣਾ ਮੁਝੇ ਨਵਾਜੋ ਆਪ ਕਰੋ ਹਮਰੇ ਸਭ ਕਾਜੋ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬਨ ਵਾਜਾ ਦਾਸ ਜਾਨ ਕਰ ਕਿਰਪਾ ਕਰ ਹੋ ਮੋਹੇ ਹਾਰ ਪਰਾ ਮਾਇਆ ਆਨੰਦ ਵਾਰ ਤੋਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿਮਾ ਕਿੰ ਕਰ ਥਾਰਾ ਦਾਸ ਜਾਣ ਦੇ ਹਾਂ ਤੂੰ ਬਾਰੋ ਹਮਰੇ ਸਭ ਬੈਰੀਅਨ ਸੰਘਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਵਿਤਾ ਬਿਦ ਨਾਨਾ ਕ੍ਰਿਸ਼ਨ ਜਥਾ ਮਤ ਚਰਿਤ੍ਰ ਚਾਰੋ ਚੂਕ ਹੋਏ ਕਬਲਿਓ ਸੁਧਾਰੋ ਕਬਿਓ ਬਾਚ ਦੋਹਰਾ ਜੋ ਨਿਜ ਪ੍ਰਭੁ ਸੋ ਕਹਾ ਸੋ ਕਹੋ ਜਗ ਮਾਹੀ ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸਰਬ ਕੋ ਜਾਹਿ ਦੋਹਰਾ ਹਰ ਹਰ ਜਨ ਦੋਈ ਏਕ ਹੈ ਬੇ ਵਿਚਾਰ ਕਛ ਨਾਹੀ ਜਲ ਤੇ ਉਪਜ ਤਰੰਗ ਜੋ ਜਲ ਹੀ ਬਿਕੈ ਸਮਾਏ ਦੋਹਰਾ

ਔਰ ਕਰ ਬਚਨ ਕਹਾ ਸਿਰ ਨਿਆਏ ਪੰਥ ਚਲਾ ਤਉ ਜਗਤ ਮੈਂ ਜਬ ਤੁਮ ਕਰੋ ਸਹਾਇ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆਏ ਹੈ ਸੰਤ ਅੰਤ ਲਹੰਗ ਮੁਕਤ ਫਲ ਪਾਵਹੰਗ ਭਗਵੰਤ ਦੋਹਰਾ।

ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਰਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਿਵਾਰ।

ਸੱਚ ਨਾਮੇ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਤਹੁ ਪਿਆਰੋ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾਂ ਜਿਤ ਕਰਤ ਹਰੀਆ ਪੰਚ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਾਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਰਹਦ ਵਾਜੇ ਅਨੰਦ ਸੁਨੋ ਵੱਡ ਭਾਗੀ ਉਹ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ।

जाचक जाचे नाम तेरा स्वामी।

ਇਤਨੀ ਹਾਜ਼ਰੀ ਪ੍ਰਵਾਨ ਕਰਨਾ ਜੀ ਪੁਸਤਕ ਦੀ ਖਮਾ ਸਤਿਗੁਰੂ ਗਰੀਬ ਨਿਵਾਸ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ ਆਓ ਸਰਮ ਕਰੀਏ ਸਿੱਖ ਇਤਿਹਾਸ ਦੀ ਲੜੀਵਾਰ ਕਥਾ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ।

ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ

ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕਉ ਬੰਧਨ ਸਿਰ ਚਰਨਨ ਪਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਦਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸੁਭਾਏਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਸ਼ਾਮਾਂ ਦੇ ਵਕਤ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਜੁੜ ਮਿਲ ਬੈਠ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਪ੍ਰਸੰਨਾ ਕੀਤੇ ਹਨ। ਅੰਮ੍ਰਿਤ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਜੋ ਪਾਵਨ ਸਿੱਖ ਇਤਿਹਾਸ ਆ ਸੰਗਤ ਜੀ ਆਪਾਂ ਸਰਵਣ ਕਰ ਰਹੇ। ਸ਼੍ਰੋਮਣੀ ਕਵੀ ਗਿਆਨੀ ਗਿਆਨ ਸਿੰਘ ਜੀ ਸ੍ਰੀ ਗੁਰਪੰਥ ਪ੍ਰਗਾਸ਼ ਚਾਰ ਪੋਥੀਆਂ ਦੇ ਰੂਪ ਵਿੱਚ ਜੋ ਸੁੰਦਰ ਛੰਦਾਬੰਦੀ ਦੇ ਵਿੱਚ ਕਵਿਤਾ ਸੋਹਣੀ ਰਚ ਕੇ ਪੰਥ ਖਾਲਸੇ ਦਾ ਸੁੰਦਰ ਇਤਿਹਾਸ ਨਿਰੂਪਣ ਕੀਤਾ ਹੈ, ਕਥਨ ਕੀਤਾ ਹੈ, ਉਹਦਾ ਇਹ ਅਖੀਰਲਾ ਅਧਿਆਇ ਹੈ। ਕਿਵੇਂ ਪੰਥ ਖਾਲਸਾ ਸਜਦਾ ਹੈ, ਸਜਾਉਣ ਵਾਲੇ ਚੜ੍ਹਦੀ ਕਲਾ ਵਾਲੇ ਹੋਣੇ ਚਾਹੀਦੇ ਨੇ ਕਿ ਪ੍ਰਚਾਰ ਕਰਨ ਚੜ੍ਹਦੀ ਕਲਾ ਵਿੱਚ, ਇਹ ਕਵੀ ਜੀ ਦਰਸਾ ਰਹੇ ਨੇ। ਫਿਰ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਰਹਿਤ ਬਖਸ਼ਿਸ਼ ਕੀਤੀ ਹੈ ਉਹਨੂੰ ਪ੍ਰਪੱਕ ਕਰਾਉਣ, ਸੰਗਤ ਵਿੱਚ ਖੜੋ ਕੇ ਅੰਮ੍ਰਿਤ ਛਕਾਉਣ ਵਾਲਿਆਂ ਨੂੰ ਦੱਸਣ, ਅਤੇ ਨਾਲ ਦੀ ਨਾਲ ਕਵੀ ਜੀ ਸੁਚੇਤ ਕਰ ਰਹੇ ਨੇ ਜੋ ਟਲਿਆਈਆਂ ਉਸ ਵੇਲੇ ਆਈਆਂ ਸਨ, ਰਾਜ ਦੀ ਅਦਲਾ ਬਦਲੀ ਜ਼ਮਾਨੇ ਦੀ, ਰਾਜ ਦੇ ਨਾਲ ਹੀ ਜ਼ਮਾਨੇ ਦੀ ਅਦਲਾ ਬਦਲੀ ਹੋਈ, ਟਲਿਆਈਆਂ ਆਈਆਂ ਉਹ ਵੀ ਦੱਸ ਰਹੇ ਨੇ ਨਾਲ ਦੀ ਨਾਲ ਅਖੀਰ 'ਤੇ। ਸੋ ਜਿਵੇਂ ਪ੍ਰਸੰਗ ਆ ਰਿਹਾ ਹੈ ਪਹਿਲਾਂ ਥੋੜ੍ਹੀ ਜਿਹੀ ਰਹਿਤ ਦੱਸ ਰਹੇ ਨੇ, ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਜੀ।
1: ਅੰਮ੍ਰਿਤ ਛਕਾਵੇ ਗੁਰ ਮੰਤਰ ਬਤਾਵੇ ਫੁਰ,
0: ਪੰਜ ਸਿੰਘ ਸਾਹਿਬਾਨ ਚੜ੍ਹਦੀ ਕਲਾ ਵਾਲੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਅੰਮ੍ਰਿਤ ਛਕਾਉਣ ਗੁਰੂ ਦਾ ਬਖਸ਼ਿਆ, ਫਿਰ ਗੁਰਮੰਤਰ ਬਤਾਵੇ ਫੁਰ, ਫਿਰ ਉਸੇ ਵੇਲੇ ਅੰਮ੍ਰਿਤ ਦਾ ਚੂਲਾ ਛਕਾਉਣ ਤੋਂ ਬਾਅਦ ਅੰਮ੍ਰਿਤ, ਸਾਰੀ ਸੰਗਤ ਨੂੰ ਦੂਜੀ ਕੋਈ ਗੱਲ ਨਹੀਂ ਕਰਨੀ, ਸਭ ਤੋਂ ਪਹਿਲਾਂ ਗੁਰਮੰਤਰ ਦ੍ਰਿੜ ਕਰਾਉਣਾ। ਪੰਜਾਂ ਨੇ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਖੜ ਕੇ ਫੁਰ ਤੋਂ ਭਾਵ ਫੁਰਤੀ ਨਾਲ, ਹੋਰ ਗੱਲ ਨਹੀਂ ਐਡ ਕਰਨੀ, ਗੁਰਮੰਤਰ ਉਸੇ ਵੇਲੇ ਛਕ ਨਾਲ ਚੂਲਾ ਛਕਾ ਕੇ ਅਤੇ ਨਾਮ ਮੰਤਰ ਹਜ਼ੂਰੀ 'ਚ ਖੜੋ ਕੇ ਪੰਜ ਪਿਆਰੇ ਸਾਹਿਬਾਨ ਉੱਚੀ ਆਵਾਜ਼ ਵਿੱਚ ਪੰਜ ਵਾਰ ਮੂਲ ਮੰਤਰ, ਪੰਜ ਵਾਰ ਗੁਰਮੰਤਰ ਵਾਹਿਗੁਰੂ। ਗੁਰਮੰਤਰ ਹੈ ਜਪ ਹੋਮੈ ਖੋਈ, ਇਹ ਆ ਮੂਹਰੇ ਬੋਲ ਕੇ ਸਾਰੀ ਸੰਗਤ ਨੂੰ ਬੁਲਾਉਂਦੇ ਨੇ, ਇਹ ਮਰਿਆਦਾ ਹੈ। ਸੋ ਕਹਾਉਣ ਪੰਜ ਪੰਜ ਵਾਰਾਂ ਇਸ ਤਰੀਕੇ ਨਾਲ ਕਹਿੰਦੇ ਇਹ ਰਹਿਤ ਦੱਸਣ।
1: ਰਹਿਤ ਦ੍ਰਿੜਾਵੇ ਔਰ ਗੁਣ ਮੁੱਖ ਤੈਸ ਹੀ,
0: ਇਸੇ ਤਰ੍ਹਾਂ ਉੱਚੀ ਮੁੱਖ ਤੋਂ ਬੋਲ ਕੇ ਅਤੇ ਰਹਿਤ, ਫਿਰ ਇੱਕ ਸਿੰਘ ਸਾਹਿਬਾਨ ਸ੍ਰੀ ਸਾਹਿਬ ਪਕੜ ਕੇ ਵੱਡੀ ਸੰਗਤ ਦੇ ਸਨਮੁੱਖ ਹੋ ਕੇ ਅਤੇ ਰਹਿਤ ਮਰਿਆਦਾ ਦੱਸੇ ਵੀ ਕੀ ਕੁਰੀਤੀਆਂ ਦਾ ਤਿਆਗ ਕਰਨਾ ਹੈ ਅਤੇ ਸੋਹਣੇ ਗੁਣ ਧਾਰਨ ਕਰਨੇ ਹਨ। ਪੰਜ ਬਾਣੀਆਂ ਦਾ ਨਿਤਨੇਮ, ਘੱਟ ਤੋਂ ਘੱਟ ਅੰਮ੍ਰਿਤ ਵੇਲੇ ਹਰ ਰੋਜ਼ ਇਸ਼ਨਾਨ ਪਾਨ ਕਰਕੇ, ਦੋ ਦਾ ਸ਼ਾਮ ਨੂੰ ਚਾਰ ਬੱਜਰ ਕਰੈਤਾਂ, ਹੁੱਕਾ ਹਜਾਮਤ, ਹਲਾਲੋ ਹਰਾਮ, ਪਰ ਇਸਤਰੀ ਗਮਨ ਆਦਿਕ। ਸੋ ਇਹ ਚਾਰ ਬੱਜਰ ਕਰੈਤਾਂ ਦਾ ਤਿਆਗ ਕਰਨਾ ਹੈ, ਪੰਜ ਕਕਾਰਾਂ ਦੀ ਰਹਿਤ, ਇਹ ਵਰਦੀ ਧਾਰਨ ਕਰਕੇ ਰੱਖਣੀ ਹੈ, ਕੱਛ ਕੜਾ ਕੰਘਾ ਕਿਰਪਾਨ ਕੇਸ। ਇਸ ਤਰ੍ਹਾਂ ਫਿਰ ਰਹਿਤ ਜਿਹੜੀ ਹੈ ਉਹ ਪ੍ਰਪੱਕ ਕਰਾਉਣ ਕਹਿੰਦੇ ਉੱਚੀ ਮੁੱਖ ਤੋਂ ਬੋਲ ਕੇ ਦੱਸੇ।
1: ਪੰਜ ਕੋਸ਼ ਅੰਤਰੀਵ ਦੁਖਤ ਦਿਖੇ ਅਤੀਵ,
0: ਪੰਜ ਕੋਸ਼ ਜੋ ਜਿਨ੍ਹਾਂ ਨੇ ਆਤਮਾ ਸਰੂਪ ਨੂੰ ਢਕਿਆ ਹੋਇਆ ਹੈ, ਕੱਲ੍ਹ ਬੇਨਤੀ ਕੀਤੀ ਸੀ ਇਹਨਾਂ ਦਾ ਵਿਸਥਾਰੀ ਕੱਲ੍ਹ ਕੀਤਾ ਸੀ, ਸੋ ਇਹ ਸਾਧ ਸੰਗਤ ਜੀ ਅੰਨਮੈ ਕੋਸ਼ ਅਤੇ ਸੋ ਪ੍ਰਾਣਮੈ ਕੋਸ਼, ਵਿਗਿਆਨਮੈ ਕੋਸ਼, ਮਨੋਮੈ ਕੋਸ਼, ਆਨੰਦਮੈ ਕੋਸ਼, ਇਹ ਪੰਜ ਤਹਿਆਂ ਨੇ ਪਰਦੇ ਹਨ ਜਿਨ੍ਹਾਂ ਵਿੱਚ ਸਾਰੇ ਜੀਵ ਗੁਆਚੇ ਰਹਿੰਦੇ ਨੇ। ਆਤਮਾ ਦਾ ਆਨੰਦ ਆਪਣਾ ਸਵੈ ਸਰੂਪ ਇਹਨਾਂ ਤੋਂ ਪਰੇ ਹੈ, ਹਿਰਦੇ ਦੇ ਵਿੱਚ ਇੱਕ ਰਸ ਹੈ, ਉੱਥੋਂ ਤੱਕ ਪਹੁੰਚ ਨਹੀਂ ਹੁੰਦੀ ਜੀਵਾਂ ਦੀ। ਇਹ ਪੰਜ ਕੋਸ਼ਾਂ ਦੇ ਪਰਦੇ ਜਿਹੜੇ ਹੈ ਬਹੁਤ ਦੁੱਖ ਦੇਣ ਵਾਲੇ ਨੇ, ਅੱਛਾ ਕਰਕੇ ਇਹ ਵੀ ਗਿਆਨ ਦੇਣਾ।
1: ਜਨਮ ਮਰਨ ਲੀਵ ਸੰਗੀ ਇਨ ਕੈ ਸਹੀ,
0: ਇਹਨਾਂ ਦੇ ਸੰਗੀ ਜਿਹੜੇ ਜੀਵ ਰਹਿੰਦੇ ਨੇ ਉਹ ਜਨਮ ਮਰਨ ਵਿੱਚ ਆਵਾਗਾਉਣ ਵਿੱਚ ਪਏ ਰਹਿੰਦੇ ਨੇ। ਜਿਨ੍ਹਾਂ ਚਿਰ ਆਤਮ ਰਾਮ ਪ੍ਰਗਾਸ ਨਹੀਂ ਹੁੰਦਾ, ਸਤਿਗੁਰਾਂ ਦੀ ਕਿਰਪਾ ਨਾਲ ਆਤਮ ਰਾਮ ਪ੍ਰਗਾਸ ਗੁਰ 'ਤੇ ਹੋਵੇ, ਸਤਿਗੁਰਾਂ ਦੀ ਕਿਰਪਾ ਨਾਲ ਹੁੰਦਾ ਆਪਣਾ ਸਵੈ ਸਰੂਪ। ਜਿਹਨੂੰ ਮਨ ਨੂੰ ਕਿਹਾ ਵਾਰ ਵਾਰ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਣ, ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨੌ ਹੁਲਾ। ਸੋ ਇਸ ਕਰਕੇ ਇਹ ਹੀ ਮੰਜ਼ਿਲ ਹੈ ਇਹ ਸਰੀਰ ਨੂੰ ਪਾ ਕੇ ਮਾਨਸ ਜਨਮ ਦੀ, ਨਹੀਂ ਤਾਂ ਫਿਰ ਕਹਿੰਦੇ ਜਨਮ ਮਰਨ ਲੀਵ ਸੰਗੀ ਇਨਕੈ ਸਹੀ। ਠੀਕ, ਇਹਨਾਂ ਦੇ ਸੰਗੀ ਇਹਨਾਂ ਦੀ ਪਰਤਾਂ ਵਿੱਚ ਲੱਗੇ ਹੋਏ ਜੀਵਾਂ ਦੇ ਜਿਹੜੇ ਮਨ ਨੇ ਜੀਵ ਫਿਰ ਆਵਾਗਾਉਣ ਵਿੱਚ ਪਏ ਰਹਿੰਦੇ ਹਨ।
1: ਅਸੰਖ ਜੀਵ ਜੋ ਰਹਾਏ ਸੁਖ ਸੀਵ,
0: ਜਿਹੜੇ ਜੀਵ ਇਹਨਾਂ ਤੋਂ ਅਸੰਗ ਰਹਿੰਦੇ ਨੇ, ਨਿਰਲੇਪ ਆਤਮ ਗਿਆਨ ਰੂਪ ਆਪਣੇ ਸਰੂਪ ਤੱਕ ਪਹੁੰਚ ਕਰ ਲੈਂਦੇ ਨੇ, ਸੋ ਰਹਾਏ ਸੁੱਖ ਸੀਵ, ਉਹ ਸੁੱਖਾਂ ਦੀ ਸੀਵ ਹੱਦ ਵਿੱਚ ਸੁੱਖ ਆਨੰਦ ਵਿੱਚ ਰਹਿੰਦੇ ਹਨ।
1: ਪਾਏ ਹੈ ਪਰਮੇਸ਼ ਪੀਵ ਥੀਵ ਰੂਪ ਵੈਸੇ ਹੀ,
0: ਉਹ ਜੀਵ ਰੂਪ ਇਸਤਰੀਆਂ ਜੀਵ ਆਤਮਾਵਾਂ ਆਪਣੇ ਸਵੈ ਸਰੂਪ ਪਤੀ ਪਰਮੇਸ਼ਰ ਨੂੰ ਪਾ ਲੈਂਦੀਆਂ ਨੇ, ਅਤੇ ਥੀਵ ਰੂਪ ਵੈਸੇ ਹੀ ਫਿਰ ਉਹ ਜਾਂ ਉਹਦਾ ਰੂਪ ਹੋ ਜਾਂਦੀਆਂ ਹਨ, ਰੱਬ ਦਾ ਰੂਪ ਹੀ ਹੋ ਜਾਂਦੇ ਹਨ ਉਹ। ਮਹਾਰਾਜ ਜੀ ਨੇ ਕਿਹਾ ਸੀ ਭਾਈ ਸਵਾਸ ਸਵਾਸ ਨਾਮ ਜਪਣਾ ਹੈ, ਖਾਲਸਾ ਪ੍ਰਭੂ ਦਾ ਰੂਪ ਹੈ, ਜਿਹੜਾ ਆਤਮਾ ਦੇ ਰਸ ਨੂੰ ਜਾਣੇਗਾ ਪਹੁੰਚ ਕਰੇਗਾ ਉਹੀ ਖਾਲਸਾ ਹੈ ਪ੍ਰਗਾਸ਼ ਰੂਪ। ਸੋ ਪਾਵਰਫੁੱਲ ਖਾਲਸਾ ਉਹੀ ਹੈ, ਮੇਰੇ ਅਤੇ ਪ੍ਰਭੂ ਅਤੇ ਉਹਦੇ ਵਿੱਚ ਕੋਈ ਫਰਕ ਨਹੀਂ ਹੋਵੇਗਾ। ਸ੍ਰੀ ਸਰਬਲੋਕ ਗ੍ਰੰਥ ਵਿੱਚ ਇਹੀ ਮਹਾਰਾਜ ਜੀ ਨੇ ਖਾਲਸੇ ਦੀ ਪਰਿਭਾਸ਼ਾ ਦਿੱਤੀ ਹੈ, ਡੈਫੀਨੇਸ਼ਨ, ਕਿ ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਵ, ਅਤੇ ਉਹਦਾ ਰੂਪ ਹੀ ਹੋ ਜਾਵੇਗਾ। ਗਿਆਨੀ ਗਿਆਨ ਸਿੰਘ ਜੀ ਕਹਿੰਦੇ ਭਾਈ ਥੀਵ ਰੂਪ ਵੈਸੇ ਹੀ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸ ਮੈਂ ਹੂੰ ਕਰੋ ਨਿਵਾਸ। ਐਸਾ ਅਵਸਥਾ ਵਾਲਾ ਜਿਹੜਾ ਸਿੰਘ ਆ ਚੌਥੀ ਪਦ ਗਿਆਨ ਦੀ ਭੂਮਿਕਾ ਵਿੱਚ ਜਿਹੜਾ ਪਹੁੰਚ ਜਾਂਦਾ ਹੈ ਤੁਰੀਆ ਪਦ ਵਿੱਚ, ਅਤੇ ਉਹ ਸਤਿਗੁਰੂ ਦਾ ਰੱਬ ਦਾ ਰੂਪ ਹੀ ਹੋ ਜਾਂਦਾ ਹੈ, ਇੱਕਮਿੱਕ ਹੋ ਜਾਂਦਾ ਸੱਚੇ ਪਾਤਸ਼ਾਹ ਨਾਲ, ਉਹਦਾ ਰੂਪ ਹੀ ਹੋ ਜਾਂਦਾ ਹੈ। ਮੀਣੇ ਆਦਿ ਗਾਉਣ ਪਾਂਚ ਬਹਿਰਾਂ ਪੀਤੇ ਅੱਗ ਹੈ ਸਾਚ, ਇਹ ਪੰਜ ਜਿਹੜੇ ਅੰਦਰਲੇ ਕੋਸ਼ ਇਹਨਾਂ ਤੋਂ ਅਭਾਵ ਕਰਨਾ ਇਹਨਾਂ ਨੂੰ, ਅਤੇ ਇਵੇਂ ਬਾਹਰ ਜਿਹੜੇ ਪੰਜ ਨੇ ਮੀਣੇ ਆਦਿ, ਮੀਣੇ ਮਸੰਦ ਮੀਣੇ ਮਸੰਦ ਧੀਰ ਮਲੀਏ ਰਾਮ ਰਾਈਏ ਸਿਰ ਗੁੰਮ ਗੰਗੂ ਛਾਈਏ ਜਾਂ ਆਦਿਕ, ਇਹ ਪੰਜ ਜਿਹੜੇ ਇਹਨਾਂ ਨੂੰ ਵੀ ਬਾਹਰੀ ਤੌਰ 'ਤੇ ਛੱਡਣਾ, ਇਹਨਾਂ ਪੰਜਾਂ ਨੂੰ ਬਾਹਰੀ ਤੌਰ 'ਤੇ ਗਾਉਣ ਪਾਂਚ, ਇਹ ਵੀ ਉੱਚੀ ਆਵਾਜ਼ ਵਿੱਚ ਦੱਸੇ ਕਿ ਬਹਿਰਾਂ ਪੀਤੇ ਆ ਗਿਆ ਸਾਚ, ਬਾਹਰੋਂ ਵੀ ਇਹਨਾਂ ਨੂੰ ਸੱਚ ਛੱਡਣਾ ਕਰੇ, ਬਾਹਰੋਂ ਇਹਨਾਂ ਪੰਜਾਂ ਦਾ ਸੰਗ ਛੱਡਣਾ। ਮੀਣੇ ਬਾਬੇ ਪ੍ਰਿਥੀ ਚੰਦ ਦੀ ਔਲਾਦ, ਇਹਨਾਂ ਗੁਰੂ ਘਰ ਦੇ ਨਾਲ ਖੈਬਾਜ਼ੀ ਰੱਖੀ, ਦੁਆਸ਼ ਈਰਖਾ ਕੀਤੀ, ਸਰਕਾਰੇ ਦਰਬਾਰੇ ਸ਼ਿਕਾਇਤਾਂ ਲਾਈਆਂ, ਐਂਟੀ ਹੋ ਕੇ ਰਹੇ, ਮਿਹਰਬਾਨ ਵਰਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਰਵਾਜ਼ੇ ਬੰਦ ਕਰਦੇ ਹਰਿਮੰਦਰ ਸਾਹਿਬ ਦੇ, ਗੁਰੂ ਘਰਾਂ 'ਤੇ ਕਬਜ਼ੇ ਕੀਤੇ। ਉਹ ਮੀਣੇ ਮਸੰਦ ਗੁਰੂ ਘਰ ਦੀ ਕਾਰ ਭੇਟਾ ਖਾਣ ਵਾਲੇ, ਸੰਗਤਾਂ ਤੋਂ ਕਾਰ ਭੇਟਾ ਲੈ ਕੇ ਅਤੇ ਆਪ ਹੜੱਪ ਜਾਣੀ ਆਪਣੇ ਵਾਸਤੇ ਵਰਤ, ਪੂਜਾ ਗੁਰੂ ਮਹਾਰਾਜ ਦਸਵੰਧ ਸੰਗਤਾਂ ਦਾ, ਮਸੰਦੋ ਸੀ ਜਿਹੜੇ ਸਾੜੇ ਸਨ ਮਾਰੇ ਨੇ ਵੀ ਇਹਨਾਂ ਦੀ ਕਦੇ ਸੰਗਤ ਇਹੋ ਜਿਹੜੇ ਭਾਵ ਜਿਹਨਾਂ ਲੋਕਾਂ ਵਿੱਚ ਉਹ ਲੱਛਣ ਹੋਣਗੇ ਉਹਨਾਂ ਦਾ ਸੰਗ ਖਾਲਸੇ ਨੇ ਨਹੀਂ ਕਰਨਾ, ਸਾਥ ਨਹੀਂ ਦੇਣਾ ਹੈ, ਨਾ ਸੰਗ ਕਰਨਾ, ਉਹਨਾਂ ਦਾ ਤਿਆਗ ਕਰਨਾ ਵਾ। ਮੀਣੇ ਮਸੰਦ ਧੀਰ ਮਲੀਏ, ਧੀਰ ਮਲ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਪਰ ਹਮਲਾ ਕਰਵਾਇਆ ਸੀ, ਬਹੁਤ ਈਰਖਾ ਕੀਤੀ ਸੀ। ਜਿਵੇਂ ਜਿਹੜੇ ਗੁਰੂ ਕਿਆਂ ਦੇ ਉੱਪਰ ਹਮਲੇ ਕਰਦੇ ਨੇ ਅਤੇ ਕਰਾਉਂਦੇ ਹਨ, ਗੁਰੂ ਘਰਾਂ ਦੇ ਉੱਪਰ ਚੜ੍ਹ ਕੇ ਆਉਣ, ਈਰਖਾ ਕਰਨ, ਨੁਕਸਾਨ ਕਰਨ, ਉਹ ਧੀਰ ਮੱਲੀ ਸਮਝ ਲਓ ਵਡਭਾਗ ਸਿਉਂ। ਕਰਤਾਰਪੁਰ ਵਾਲੇ ਜਿਹੜੇ ਵਡਭਾਗ ਨੇ, ਪਹਾੜਾਂ ਵਾਲੇ ਵਡਭਾਗੂ, ਉਹ ਉਹਦੇ ਨੇ, ਉਹਦੀ ਲਾ ਦੀ ਧੀਰ ਮੱਲ ਦੀ, ਉਹਨਾਂ ਦਾ ਵੀ ਤਿਆਗ ਕਰਨਾ ਹੈ। ਅਤੇ ਜਿਹੜੇ ਇਹੋ ਜਿਹੇ ਲੋਕ ਹੋਰ ਨੇ ਸੰਸਾਰ ਵਿੱਚ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਲੋਕ ਇਹਨਾਂ 'ਚ ਹੀ ਆ ਜਾਂਦੇ ਨੇ। ਸੋ ਉਹਨਾਂ ਨੂੰ ਮੂੰਹ ਨਹੀਂ ਲਾਉਣਾ, ਸੋਧਾ ਲੱਗ ਜੇ ਤਾਂ ਜ਼ਰੂਰ ਲਾ ਦੇਣਾ, ਕੁਟਾਪਾ 'ਚ ਡਿੱਕੇ ਆ ਜਾਣ ਤਾਂ ਜ਼ਰੂਰ ਚਾੜ ਦੇਣਾ ਵਾ, ਪਰ ਉਹਨਾਂ ਨਾਲ ਮਿਲ ਵਰਤਨ ਨਹੀਂ ਰੱਖਣਾ, ਕਦੇ ਵੀ ਮੂੰਹ ਨਹੀਂ ਲਾਉਣਾ। ਹੁਣ ਦੇ ਹੀ ਕਹਿ ਸਕਦੇ ਹਾਂ ਧੀਰ ਮੱਲੀਏ। ਸੋ ਧੀਰ ਮੱਲੀਏ, ਮੀਣੇ ਮਸੰਦ ਧੀਰ ਮੱਲੀਏ, ਰਾਮ ਰਾਈਏ। ਇਹ ਭਾਵੇਂ ਗੁਰੂ ਮਹਾਰਾਜ ਦੀ ਸੰਤਾਨ ਵਿੱਚੋਂ ਹੀ ਸੀ, ਪਰ ਵੇਖੋ ਸਿਧਾਂਤ ਕਿਹੜੇ ਨੇ ਮਹਾਰਾਜ ਨੇ ਵਰਜਿਆ। ਸਾਡੇ ਕੀ ਲੱਗਦੇ ਆ ਫਿਰ ਜਿਹੜੇ ਬਾਣੀ ਬਦਲਦੇ? ਰਾਮ ਰਾਜ ਨੇ ਬਾਣੀ ਬਦਲ ਦਿੱਤੀ ਸੀ, ਤੁੱਕ ਬਦਲ ਦਿੱਤੀ ਸੀ ਮਹਾਰਾਜ ਨੇ ਇਹਨੂੰ। ਸੋ ਛੇਕ ਦਿੱਤਾ ਸੀ ਗੁਰੂ ਘਰ ਵੱਲੋਂ ਹੁਕਮਨਾਮੇ ਜਾਰੀ ਕਰਕੇ, ਇਹਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ। ਗੁਰੂ ਹਰਰਾਜ ਸਾਹਿਬ ਮਹਾਰਾਜ ਜੀ ਨੇ ਵੱਡਾ ਪੁੱਤਰ ਸੀ ਮਹਾਰਾਜ ਦਾ, ਜੇਠਾ ਪੁੱਤਰ, ਪਰ ਮਹਾਰਾਜ ਜੀ ਨੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਬਦਲੀ, ਜਿਹੜੇ ਬਾਣੀ ਬਦਲਦੇ ਨੇ, ਬਾਣੀ ਵਿੱਚ ਜਾਣ ਬੁੱਝ ਕੇ ਫਰਕ ਪਾਉਂਦੇ ਨੇ, ਜਿਹੜੇ ਲੋਕ ਇਹੋ ਜਿਹੇ ਲੋਕ ਹੁੰਦੇ ਨੇ, ਅੰਤਰੀਵ ਹਮਲੇ ਕਰਦੇ ਨੇ ਕਮਜ਼ੋਰ ਕਰਨ ਵਾਸਤੇ ਸਿੱਖਾਂ ਨੂੰ, ਪੰਥ ਨੂੰ, ਕਦੇ ਕਿਹੋ ਜਿਹੇ ਗੁਟਕੇ ਛੁਪਵਾ ਤੇ, ਕਦੇ ਕਿਹੋ ਜਿਹੇ ਛੁਪਵਾ ਤੇ, ਗਲਤ ਵਿਸਰਾਮ ਦੇ ਕੇ ਉਲਟੇ ਅਰਥ ਕੱਢ ਕੇ ਇਹੋ ਜਿਹੇ ਗੁਟਕੇ ਛੁਪਵਾਏ ਜਾ ਰਹੇ ਨੇ। ਸੋ ਸਾਧ ਸੰਗਤ ਜੀ, ਹੋਰ ਬਾਣੀ ਨੇ ਆਪਣੇ ਹਿਸਾਬ ਨਾਲ ਹੀ ਬਾਣੀ ਨੂੰ ਵਰਤੀ ਜਾਣਾ, ਉਚਾਰਨ ਕਰੀ ਜਾਣਾ ਗਲਤ ਪਲਤ, ਉਹਨੇ ਵੀ ਤਾਂ ਗਲਤੀ ਉਚਾਰੀ ਹੀ ਨਾ। ਉਹ ਜਿਹੜੇ ਉਹ ਜਿਹੇ ਲੋਕ ਨੇ ਇਹਨਾਂ ਤੋਂ ਬਚ ਕੇ ਰਹਿਣਾ ਵਾ। ਸੋ ਸਾਥ ਨਹੀਂ ਦੇਣਾ, ਕਦੇ ਨਾਲ ਨਹੀਂ ਖੜਾਉਣਾ। ਸਤਿਗੁਰੂ ਕਿਰਪਾ ਕਰੇ, ਜਿਹੜੇ ਬਾਣੀ ਦੇ ਨਹੀਂ ਬਣੇ ਸਾਡੇ ਕਿੱਥੇ ਬਣਨਗੇ। ਸੋ ਉਹ ਲੋਕ ਜਿਹੜੇ ਰਾਮ ਰਾਈਏ, ਗੰਗੂ ਸ਼ਾਹੀਏ, ਜਿਹਨਾਂ ਸਾਹਿਬਜ਼ਾਦੇ ਫੜਵਾਏ, ਛੋਟੇ ਛੋਟੇ ਸਾਹਿਬਜ਼ਾਦੇ ਘਰ ਲਿਜਾ ਕੇ ਧੋਖਾ ਕੀਤਾ ਸੀ, ਛਲ ਨਾਲੇ ਮਾਇਆ ਰੱਖ ਲਈ, ਕੱਢ ਲਈ, ਬਿਰਧ ਮਾਤਾ 'ਤੇ ਵੀ ਤਰਸ ਨਹੀਂ ਕੀਤਾ। ਮਾਤਾ ਗੁਜਰ ਕੌਰ ਜੀ 'ਤੇ 80 ਸਾਲ ਤੋਂ ਉੱਪਰ ਸੀ ਉਮਰ ਉਹਨਾਂ ਦੀ। ਛੋਟੇ ਛੋਟੇ ਸਾਹਿਬਜ਼ਾਦੇ ਲਾਲ ਫੜਾ ਦਿੱਤੇ, ਧੋਖਾ ਕੀਤਾ, ਵਿਸ਼ਵਾਸਘਾਤ ਕੀਤਾ, ਇਹੋ ਜਿਹੇ ਧੋਖੇਬਾਜ਼ ਲੋਕ ਜਿਹੜੇ ਨੇ। ਸੋ ਸਿਰ ਗੁੰਮ ਜਾਏ ਵੀ ਪੰਜਾਂ 'ਚ ਆਉਂਦੇ ਨੇ, ਪਾਸੋਂ ਸਿਰ ਅਹਿਮ ਵਿਚਾਲਿਓਂ ਕਟਾ ਦੇਣਾ, ਅੰਦਰੋਂ ਸਿਰ ਪਤਾ ਨਾ ਲੱਗਣ ਦੇਣਾ। ਤਾਂ ਇਹੋ ਜਿਹੇ ਲੋਕ ਜਿਹੜੇ ਨੇ ਉਹਨਾਂ ਨਾਲ ਮੇਲ ਨਹੀਂ ਰੱਖਣਾ। ਮਹਾਰਾਜ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਮੇਰੇ ਖਾਲਸੇ ਨੇ ਇਹ ਰਹਿਤ ਮਰਜ਼ਾਦਾ ਦੱਸਣ, ਇਹਨ ਤਾਂ ਸੰਗ ਜੀਵ ਜੋ ਰਹਾਏ। ਸੋ ਮੀਣੇ ਆਦਿ ਗਾਉਣ ਪਾਂਚ ਬਹਿਰੋਂ ਵੀ ਤਿਆਗ ਹੈ ਸਾਚ, ਬਾਹਰੋਂ ਵੀ ਇਹਨਾਂ ਪੰਜਾਂ ਨੂੰ ਬਾਹਰੋਂ ਤਿਆਗਣਾ, ਉਹ ਸੱਚਾ ਸਿੰਘ ਖਾਲਸਾ ਹੈ।
1: ਰਹਿ ਨਾਮ ਮਾਹੇ ਰਾਚ, ਅਖੇ ਸੁਖ ਲੈ ਸਹੀ।
0: ਫਿਰ ਇਹ ਰਹਿਤ ਐਸੀ ਰੱਖ ਕੇ ਆਪ ਵਾਹਿਗੁਰੂ ਦੇ ਨਾਮ ਵਿੱਚ ਰਚਿਆ ਰਵੇ, ਤਦਾਕਾਰ ਹੋਵੇ ਮਨ, ਉਪਾਸ਼ਨਾ ਇੱਕ ਦੀ ਕਰਨੀ, ਪੂਜਾ ਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ, ਤਿਆਰ ਬਰਤਿਆਰ ਖਾਲਸੇ ਦਾ ਦੀਦਾਰ ਮੰਗਣਾ ਸੱਚੇ ਪਾਤਸ਼ਾਹ ਤੋਂ, ਜਿਹਨੂੰ ਵੇਖ ਕੇ ਰੰਗ ਚੜ੍ਹੇ, ਹੋਰ ਰਹਿਤ ਮਰਜ਼ਾਦਾ ਵਿੱਚ ਆਪਣੇ ਆਪ ਪਰਪੱਕਤਾ ਆਵੇ, ਸਿੱਖੀ ਦੇ ਵਿੱਚ ਵਾਧਾ ਹੋਵੇ, ਢਿੱਲੇ ਵਾਲੇ ਦਾ ਨਹੀਂ ਦਰਸ਼ਨ ਕਰਨਾ। ਸੋ ਦੀਦਾਰ ਖਾਲਸੇ ਦਾ, ਪੂਜਾ ਕਾਲ, ਅਕਾਲ ਦੀ ਪੂਜਾ ਕਰਨੀ, ਅਕਾਲ ਦੀ ਪੂਜਾ ਉਹਦਾ ਨਾਮ ਜਪਣਾ, ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਉਹਦਾ ਨਾਮ ਜਪਣਾ ਹੀ ਸੇਵਾ ਉਹਦੀ ਪੂਜਾ ਹੈ। ਸੱਚੇ ਪਾਤਸ਼ਾਹ ਪਰਚਾ ਸ਼ਬਦ ਦਾ, ਪਰਚਾ ਪਰਚਾਵਾ ਜਿਹੜਾ ਮਨ ਦਾ, ਉਹ ਸ਼ਬਦ ਨਾਲ ਪਾਉਣਾ, ਬਾਣੀ ਨਾਲ, ਬਾਣੀ ਉਚਾਰਨੀ, ਬਾਣੀ ਪੜ੍ਹਨੀ, ਬਾਣੀ ਗਾਉਣੀ ਹੈ। ਹੋਰ ਦੁਨੀਆਂ ਦੇ ਟੱਪੇ ਨਹੀਂ ਗਾਉਣੇ, ਗੀਤ ਨਹੀਂ ਗਾਉਣੇ, ਸਿੱਖ ਨੇ, ਸਿੱਖਾਂ ਦੇ ਬੱਚਿਆਂ ਨੇ। ਸੋ ਬਾਣੀ ਗਾਉਣੀ ਜਦੋਂ ਟਾਈਮ ਲੱਗੇ, ਬਾਣੀ ਮੂੰਹ ਜਵਾਨੀ ਕੰਠ ਹੋਵੇ, ਬਾਣੀ ਨਿਤਨੇਮ ਗਾਵੇ, ਸਿੰਘ ਆਨੰਦ ਸਾਹਿਬ ਗਾ ਕੇ ਆਨੰਦ ਲਵੇ। ਇਹ ਸਿੱਖ ਦਾ ਕਰਮ ਹੈ, ਇਹ ਮਰਿਆਦਾ ਦ੍ਰਿੜ ਕਰਾਵੇ। ਮਹਾਰਾਜ ਗਿਆਨੀ ਜੀ ਫਰਮਾਨ ਕਰ ਰਹੇ ਨੇ, ਰਹਿ ਨਾਮ ਮਾਹਿਰਾਜ, ਵਾਹਿਗੁਰੂ ਦੇ ਨਾਮ ਵਿੱਚ, ਗੁਰੂ ਕੀ ਬਾਣੀ ਦੇ ਅਭਿਆਸ ਵਿੱਚ, ਮੂਲ ਮੰਤਰ ਗੁਰਮੰਤਰ ਦੇ ਸਿਮਰਨ ਦੇ ਅਭਿਆਸ ਵਿੱਚ ਰਚਿਆ ਰਵੇ ਮਨ, ਜਿਹੜਾ ਤਦਾਕਾਰ ਹੋਇਆ ਰਵੇ। ਅਖੈ ਸੁਖ ਲੈ ਸਹੀ, ਅਖੈ ਨਾਸ ਰਹਿਤ ਸੁਖ, ਆਤਮਾ ਦਾ ਆਨੰਦ, ਵੱਡਾ ਸੁੱਖ ਜਿਹੜਾ ਉਹ ਸਿੱਖ ਉਹ ਖਾਲਸਾ ਲੈ ਲੈਂਦਾ ਹੈ, ਮਾਣਦਾ ਹੈ।
1: ਮਨ ਕੁਰ ਖਾਵੇ ਚੰਗ, ਪੰਜ ਕੋਸ਼ ਤੈ ਅਸੰਗ।
0: ਇਉਂ ਮਨ ਨੂੰ ਆਪਣੇ ਨੂੰ ਚੰਗਾ ਸੋਹਣਾ ਸਾਫ ਸੁਥਰਾ ਰੱਖੇ, ਅਤੇ ਕਹਿੰਦੇ ਐਸੇ ਸੋ ਪੰਜ ਕੋਸ਼ ਤੈ ਅਸੰਗ, ਪੰਜਾਂ ਕੋਸ਼ਾਂ ਤੋਂ ਵੀ ਇਹ ਵਰਨ ਜਿਹੜੇ ਪੜਦੇ ਨੇ ਪੰਜ ਕੋਸ਼ਾਂ ਦੇ, ਜਿਨ੍ਹਾਂ ਨੇ ਆਤਮਾ ਸਰੂਪ ਨੂੰ, ਨਿੱਜਾ ਆਨੰਦ ਨੂੰ, ਸਵੈ ਸਰੂਪ ਨੂੰ ਢੱਕ ਕੇ ਰੱਖਿਆ ਹੈ, ਇਹਨਾਂ ਪਰਤਾਂ ਤੋਂ ਸੰਗ ਭਾਵ ਹੋ ਕੇ ਰਹੇ, ਇਹਨਾਂ ਦੇ ਭਾਵ ਵਿੱਚ ਨਾ ਹੋਵੇ।
1: ਤਨ ਕੁਬ ਚਾਵੇ ਅੰਗ, ਮੀਣੇ ਆਦਿ ਤੈ ਸਹੀ।
0: ਅਤੇ ਮਨ ਨੂੰ ਤਾਂ ਪੰਜਾਂ ਕੋਸ਼ਾਂ ਤੋਂ ਸੰਗ ਰੱਖੇ, ਅਤੇ ਤਨ ਨੂੰ ਇਹਨਾਂ ਮੀਣੇ ਮਸੰਦ ਧੀਰ ਮਲੀਏ, ਰਾਮ ਰਾਈਏ, ਗੰਗੂ ਛਾਈਏ, ਸਿਰ ਗੁੰਮ ਆਦਿਕ ਤੋਂ ਬਾਹਰੀ ਤੌਰ 'ਤੇ ਬਚਾ ਕੇ ਰੱਖੇ। ਮਾੜੀ ਸੰਗਤ ਦਾ ਅਸਰ ਕਿਤੇ ਨਾ ਕਿਤੇ ਪੈ ਹੀ ਜਾਂਦਾ ਨਾ, ਹੁਣ ਬਹਿ ਜਾਵੇ ਜਾ ਕੇ ਉਹੋ ਜਿਹਾ ਵਿੱਚ, ਸ਼ਰਾਬ ਪੀਣ ਵਾਲੀ ਮਹਿਫਲ ਵਿੱਚ ਜਾ ਕੇ ਸਿੰਘ, ਅਤੇ ਫਿਰ ਉਹਨਾਂ ਆਪਣਾ ਅਸਰ ਹੀ ਪਾਉਣਾ ਵਾ ਨਾ, ਕੀ ਹੁੰਦਾ ਲਾ ਲਾ ਮੂੰਹ ਨੂੰ, ਮੈਂ ਤਾਂ ਛੱਡੀ ਵੀ ਚੰਗੇ ਭਲੇ ਸੋਫੀ ਨੂੰ ਲਾ ਦਿੰਦੇ ਪੀਣ। ਸੋ ਇਹਨਾਂ ਤੋਂ ਬਚਾਉਣਾ, ਸਰੀਰ ਨੂੰ ਵੀ ਬਚਾਉਣਾ ਆਪਣੇ ਆਪ ਨੂੰ, ਉਹ ਤਰਕ ਮਾਰਦੇ ਨੂੰ ਗੁਰੂ ਸਾਹਿਬ ਦੇ ਉੱਪਰ ਫਿਰ ਲੜਾਈ ਹੋ ਸ਼ੁਰੂ, ਇਸ ਕਰਕੇ ਮਨ ਦੁਖੀ ਹੋਊਗਾ ਜੇ ਹੋਰ ਕੋਈ ਨੁਕਸਾਨ ਨਾ ਹੋਇਆ। ਜਿਹੜੇ ਹੈ ਹੀ ਐਂਟੀ ਗੁਰੂ ਘਰ ਦੇ, ਉਹਨਾਂ ਨੇ ਭਲਾ ਕੀ ਸਿਖਾਉਣਾ ਵਾ, ਅਤੇ ਇਹਨਾਂ ਤੋਂ ਆਪਣੇ ਤਨ ਨੂੰ ਬਚਾਵੇ, ਦੂਰ ਰੱਖੇ, ਗੁਰਮੁਖਾਂ ਦੀ ਸੰਗਤ ਕਰੇ।
1: ਐਸੇ ਜੋ ਅਸੰਗ ਦੋ ਔਰ ਤੈ ਰਹਾਏ।
0: ਐਸੇ ਜਿਹੜੇ ਭਾਈ ਦੋਵਾਂ ਪਾਸਿਆਂ ਤੋਂ ਸੰਗਤ ਤੋਂ ਦੋਵਾਂ ਪਾਸਿਆਂ ਤੋਂ ਐਸੇ ਸੰਗ ਦੋਵਾਂ ਪਾਸਿਆਂ ਦੀ ਕੁਸੰਗ ਤੋਂ ਆਪਣੇ ਆਪ ਨੂੰ ਬਚਾਵੇ, ਅੰਤਰੀਵ ਰਹਿਤ ਪੰਜ ਕੋਸ਼ਾਂ ਦੇ ਪਰਦਿਆਂ ਤੋਂ, ਅਤੇ ਬਾਹਰ ਇਹਨਾਂ ਪੰਜ ਸੌ ਜਿਹੜੇ ਛੇਕੇ ਵੇ ਨੇ ਗੁਰੂ ਘਰ ਵੱਲੋਂ, ਉਹਨਾਂ ਦੀ ਸੰਗਤ ਤੋਂ ਪ੍ਰਤੱਖ ਬਚਾਉਣਾ ਕਰੇ।
1: ਪ੍ਰਤਾਪ ਪਦ ਪਰਮ ਅਖੈ ਸਹੀ।
0: ਉਹ ਸਿੰਘ ਐਸਾ ਜਿਹੜਾ ਤਿਆਰ ਬਰਤਿਆਰ ਰਵੇਗਾ, ਬਹੁਤ ਪ੍ਰਤਾਪ ਪਾਵੇਗਾ, ਉੱਚੀ ਪਦਵੀ ਨੂੰ ਪਾਵੇਗਾ, ਬਹੁਤ ਪ੍ਰਤਾਪਵਾਨ ਹੋਵੇਗਾ, ਉਹ ਪ੍ਰਭਾਵਸ਼ਾਲੀ ਹੋਵੇਗਾ, ਤੇਜ ਪ੍ਰਤਾਪ ਰਵੇਗਾ ਉਹਦਾ। ਅਤੇ ਫਿਰ ਕਵੀ ਜੀ ਕਹਿੰਦੇ ਪਰਮ ਅਖੈ ਸਹੀ, ਉੱਚੀ ਪਦਵੀ ਜਿਹੜੀ ਅਖੈ ਨਾਸ ਹੋਣ ਤੋਂ ਰਹਿਤਾ ਹੈ ਉਹਨੂੰ ਪਾ ਲਵੇਗਾ।
1: ਕੱਚ ਕ੍ਰਦ ਔਰ ਕੇਸ ਮੁਦਰਾ ਧਰੈ ਵਿਸ਼ੇਸ਼।
0: ਉਹ ਰਹਿਤ ਮਰਿਆਦਾ ਧਨ ਪੰਜ ਕਕਾਰ ਜਿਹੜੇ ਉਹ ਕਦੇ ਵੀ ਭਾਈ ਵਿਸਾਰਨੇ ਨਹੀਂ ਹਨ। ਸਿਰ ਦੇ ਉੱਪਰ ਕੇਸ, ਇਹ ਤਾਂ ਅੰਮ੍ਰਿਤ ਛਕਾਇਆ ਜਾਂਦਾ, ਪਹਿਲਾਂ ਕੇਸ ਵੇਖੇ ਜਾਂਦੇ ਨੇ। ਸੋ ਇਸ ਕਰਕੇ ਰਹਿਤ ਮਰਿਆਦਾ ਦੱਸਣੀ ਹੈ ਵੀ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਕਿਸੇ ਤਰ੍ਹਾਂ ਵੀ ਕੇਸ ਨੂੰ ਕਟਾਉਣੇ, ਮਨਾਉਣੇ, ਘਸਾਉਣੇ, ਰੰਗਾਉਣੇ, ਰਗੜਾਉਣੇ, ਲਹਾਉਣੇ ਮਨਾ ਨੇ, ਇਹ ਨਹੀਂ ਜਾਣਬੁੱਝ ਕੇ ਕਰਦੇ। ਜਾਣਬੁੱਝ ਕੋਈ ਬਿਮਾਰੀ ਸ਼ਮਾਰੀ ਵੱਖਰੀ ਗੱਲ ਹੈ, ਕੋਈ ਵਾਰ ਡਾਕਟਰ ਕੱਟਣੇ ਪੈਂਦੇ ਨੇ ਮਜਬੂਰੀ, ਉਦੋਂ ਫਿਰ ਪੰਜਾਂ ਪਿਆਰਿਆਂ ਦੇ ਪੇਸ਼ ਹੋਣਾ ਠੀਕ ਹੋ ਕੇ ਉਸੇ ਵੇਲੇ, ਫਿਰ ਤਨਖਾਹ ਲੱਗਦੀ ਹੈ, ਧਾਰਮਿਕ ਸਜ਼ਾ ਲੱਗਦੀ ਪੰਜਾਂ ਪਿਆਰਿਆਂ ਵੱਲੋਂ, ਉਹ ਪੂਰੀ ਕਰੇ ਫਿਰ ਬਖਸ਼ਿਆ ਜਾਂਦਾ। ਸੋ ਇਸ ਕਰਕੇ ਕੇਸ, ਕੇਸਾਂ ਕਰਕੇ ਕਿਸੇ ਵੀ ਸਰੀਰ ਦੇ ਸਿੱਖ ਨੇ ਕੇਸ ਨਹੀਂ ਲਵਾਉਣੇ। ਕੇਸਾਂ ਦੀ ਰਹਿਤ ਕੱਛ ਜਾਸਾ ਦੀ ਨਿਸ਼ਾਨੀ ਤੇੜ ਕਛਹਿਰਾ, ਰੇਬਦਾਰ ਗੋਡਿਆਂ ਤੱਕ। ਸੋ ਇਸ ਤਰੀਕੇ ਨਾਲ ਜਿਹਨੇ ਪੂਰਾ ਨਗੇਜ ਢੱਕਿਆ ਹੋਵੇ, ਅਤੇ ਇਹ ਜਿਹੜਾ ਸੋ ਕਛਹਿਰਾ ਪਹਿਨਣਾ ਹੈ। ਸੋ ਜਾਸਾ ਦੀ ਨਿਸ਼ਾਨੀ ਸੀਲ, ਜਤ ਕੀ ਕੱਛ ਪੈਰ ਪਕੜੀਓ ਹਥਿਆਰਾ, ਅਤੇ ਫਿਰ ਕਿਰਪਾਨ ਕਰ ਤੋਂ ਭਾਵ ਕਿਰਪਾਨ ਸ੍ਰੀ ਸਾਹਿਬ ਪਾਉਣੀ ਸਰਬ ਲੋਧ, ਘੱਟ ਤੋਂ ਘੱਟ 9 ਇੰਚੀ ਵੱਧ ਤੋਂ ਵੱਧ ਜਿੰਨੀ ਮਰਜ਼ੀ ਪਾ, ਛੋਟੀ ਕਿਤੇ ਮਜਬੂਰੀ ਬਸ ਕੰਮ ਕਾਜ 'ਤੇ ਛੋਟੀ ਪਾ ਸਕਦੇ, ਕਿਤੇ ਗੁਪਤ ਵੀ ਕਰਨੀ ਪੈਂਦੀ ਹੈ, ਜੇ ਥਾਵਾਂ 'ਤੇ ਮਸ਼ੀਨਾਂ ਚੱਲਦੀਆਂ ਨੇ ਅੜ ਨਾ ਜਾਵੇ ਵਿੱਚ, ਉਹ ਵੱਖਰੀ ਗੱਲ ਆ। ਹੁਣ ਮਰਿਆਦਾ ਵਾ ਘੱਟ ਤੋਂ ਘੱਟ ਸ਼ਾਸਤਰ ਆ ਨਾ, ਰੱਖਿਆ ਕਰ ਸਕੇ ਆਪਣੀ ਸਵੈ ਰੱਖਿਆ ਅਤੇ ਮਜ਼ਲੂਮ ਦੀ, ਜ਼ੁਲਮ ਹੁੰਦਾ ਸਾਹਮਣੇ ਉੱਥੇ ਥੋੜ੍ਹਾ ਬਹੁਤਾ ਜਿਹਦਾ ਭੈ ਹੋਵੇ, ਨੇੜੇ ਨਹੀਂ ਆਉਂਦੇ 9 ਇੰਚ ਕਿਰਪਾਨ ਪਾਈ ਹੋਇਆ, ਕਾਲੇ ਕੂਲੇ ਜੇ ਉਵੇਂ ਮਾਰ ਕੇ ਬਾਹਾਂ ਦੇ ਉੱਪਰ ਆ, ਜੇਬਾਂ ਦੇ ਉੱਪਰ ਹੱਥ ਆਪਣੇ ਪੰਜਾਬੀਆਂ ਸਰਦਾਰਾਂ ਬਜ਼ੁਰਗਾਂ ਦੇ ਫੁੱਟਪਾਥਾਂ 'ਤੇ ਆਉਂਦਿਆਂ ਦੇ ਹੱਥ ਮਾਰ ਕੇ ਅਤੇ ਜੇਬ ਪੱਟ ਕੇ ਲੈ ਸਣੇ ਬਟੂਆ ਕਾਲੇ ਜਿਹੜੇ ਨੇ। ਸੋ ਇਸ ਕਰਕੇ ਉੱਥੇ ਜਾ ਰਹੇ ਸੀ ਕੈਨੇਡਾ ਸਰੀ ਵਿੱਚ, ਅਸੀਂ ਵੀ ਜਾ ਰਹੇ ਪੈਸੇ ਪਾਉਣ, ਇੰਡੀਆ ਨੂੰ ਪਾਉਣੇ ਸੀ, 3 ਸਿੰਘ ਜਾ ਰਹੇ ਸੀ, 2 ਕਿੱਲੇ ਪਿੱਛੇ ਸੀ, ਮੂਹਰੇ ਬਜ਼ੁਰਗ ਜਾ ਰਹੇ। ਰੱਬ ਦਾ ਭਾਣਾ ਮੇਰੇ ਪਿੰਡ ਦਾ ਹੀ ਸੀ ਬਜ਼ੁਰਗ ਸਾਧ ਸੰਗ ਜੀ, ਉੱਥੇ ਸੈਕਟਰੀ ਰਿਹਾ ਸੀ, ਸੈਕਟਰੀ ਸਿਆਣਾ ਬਿਆਣਾ। ਤੋ ਮਹਿੰਦਰ ਸਿੰਘ ਉਹਦਾ ਨਾਂ ਸੀ, ਹੁਣ ਚੜ੍ਹਾਈ ਕਰਕੇ ਪੂਰੇ ਹੋ ਗਏ, ਸਾਡੇ ਘਰਾਂ ਦੇ ਕੋਲ ਹੀ ਘਰ ਆ, ਪੱਤੀ ਦੂਜੀ ਹੁੰਦੀ। ਉਹ ਜਾ ਰਹੇ ਸਾਡੇ ਤੋਂ ਮੂਹਰੇ, ਪਤਾ ਨਹੀਂ ਸੀ ਉਹਨੂੰ, ਵੀ ਨਹੀਂ ਪਤਾ ਸੀ ਅਸੀਂ ਪਿੱਛੇ ਆ ਰਹੇ ਹਾਂ। ਉਹ ਕਾਲਾ ਆਇਆ, ਉਹਨੇ ਮਾਰਿਆ ਜੇਬ 'ਤੇ ਹੱਥ, ਬਟੂਆ ਵੀ ਕੱਢ ਕੇ ਲੈ ਗਿਆ, ਸਭ ਕੁਝ ਉਹ ਉੱਥੇ ਡਿੱਗ ਪਏ। ਉਹਦੇ ਨੂੰ ਅਸੀਂ ਕਿਹਾ ਬਜ਼ੁਰਗ ਆਪਣਾ ਵੇਖਿਆ, ਵਾਹਿਗੁਰੂ ਵਾਹਿਗੁਰੂ, ਅਸੀਂ ਕਿਹਾ ਸਾਨੂੰ ਤਾਂ ਆਵਾਜ਼ ਦੇਣ ਦੇ, ਉਹ ਉੱਠ ਗਿਆ ਵੀ ਹੋਇਆ ਸਾਹਮਣੇ ਹੀ ਕੰਮ, ਫਿਰ ਉਹ ਇਸ ਕਰਕੇ ਭੱਜ ਗਿਆ ਜੋ ਸਾਨੂੰ ਵੇਖਿਆ ਵੀ ਕਿਰਪਾਨਾਂ ਪਾਈਆਂ ਆ ਕੇ ਭੱਜ ਗਿਆ, ਖੜਿਆ ਨਹੀਂ ਉਹ ਉੱਧਰ ਨੂੰ, ਪਿਛਲੇ ਹੋ ਸਕਦਾ ਇੱਧਰ ਨੂੰ ਆਉਂਦਾ ਜੇ ਅਸੀਂ ਨਾ ਹੁੰਦੇ ਸਾਡੇ ਵੱਲ, ਪਿੱਛੇ ਹੀ ਮੁੜ ਗਿਆ ਭੱਜ। ਅਤੇ ਉਹ ਕਹਿੰਦਾ ਵੀ ਆ ਤੁਹਾਡਾ ਇਹਦਾ ਬਹੁਤ ਡਰ ਆ। ਉਹ ਕਹਿੰਦਾ ਕੋਈ ਗੱਲ ਨਹੀਂ, ਪੈਸੇ ਗਏ ਮੇਰੇ, ਵੀ ਆਹ ਜਿਹੜੀ ਸ੍ਰੀ ਸਾਹਿਬ ਆ ਨਾ, ਇਹ ਤੋਂ ਉਹਦਾ ਡਰ ਕੇ ਭੱਜਿਆ। ਅਤੇ ਇਸ ਕਰਕੇ ਸਾਧ ਸੰਗਤ ਜੀ ਉਹ ਨੇੜੇ ਨਹੀਂ ਆਉਂਦੇ, ਵੀ ਵੇਖ ਕੇ ਇਹ ਸ਼ਾਸਤਰ ਦਾ ਭੈ ਹੀ ਇੰਨਾ ਹੁੰਦਾ, ਜ਼ਰੂਰੀ ਨਹੀਂ ਵੀ ਕੱਢ ਕੇ ਮਾਰਨੀ ਆ, ਨੁਕਸਾਨ ਕਰਨਾ ਕਿਸੇ ਦਾ ਭੈ ਹੁੰਦਾ ਸ਼ਾਸਤਰ ਦਾ। ਤਾਂ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਆ ਸਵੈ ਰੱਖਿਆ ਵਾਸਤੇ, ਮਜ਼ਲੂਮ ਦੀ ਰੱਖਿਆ, ਉਂਝ ਹੀ ਵਿਖਾ ਦਿਓ ਕੱਢ ਕੇ ਜੋ ਕੋਈ ਕਿਸੇ ਨੂੰ ਮਾਰਦਾ ਕੁੱਟਦਾ ਇਸ ਤਰ੍ਹਾਂ ਲੁੱਟਦਾ ਭਾਜੂ। ਸੋ ਮਹਾਰਾਜ ਸੱਚੇ ਪਾਤਸ਼ਾਹ ਇਹ ਕਹਿੰਦੇ ਰਹਿਤ ਮਰਿਆਦਾ ਦ੍ਰਿੜ ਕਰਾਵੇ, ਵੀ ਇਹ ਜਿਹੜੇ ਕਕਾਰ ਨੇ 5 ਕਕਾਰ, ਕਿਰਪਾਨ ਪਾਨ ਧਾਰੀਅੰ ਕਰੋਰ ਪਾਪ ਟਾਰੀਅੰ, ਇਹ ਵੀ ਲਿਖਿਆ ਇਤਿਹਾਸ ਵਿੱਚ, ਸਰਬਲੋਹ ਦੀ ਕਿਰਪਾਨ ਪਾਉਣ ਨਾਲ, ਸਰਬਲੋਹ ਦਾ ਕੜਾ ਪਾਉਣ ਨਾਲ ਕਰੋੜਾਂ ਪਾਪ ਵੀ ਨਾਸ ਹੁੰਦੇ। ਇੰਨਾ ਪ੍ਰਤਾਪ ਆਏਗਾ, ਕਰੋੜਾਂ ਪਾਪ ਨਾਸ ਹੁੰਦੇ ਨੇ, ਗੁਨਾਹ ਮਿਟਦੇ ਨੇ, ਕੜਾ ਅੰਤੜੀਆਂ ਨੂੰ ਕੱਸ ਕੇ ਬਲ ਦਿੰਦਾ, ਸਰਬਲੋਹ ਦੀ ਘਾਟ ਪੂਰੀ ਕਰਦਾ ਲੋਹੇ ਦੀ। ਹੋਰ ਅਵਗਤ ਰੂਹਾਂ ਜਿਹੜੀਆਂ ਨੇ, ਭੂਤ ਪ੍ਰੇਤ ਹੋਰ ਛਾਇਆ ਕਿਸੇ ਤਰ੍ਹਾਂ ਦੀ, ਜਿਸ ਬੱਚੇ ਦੇ ਕੜਾ ਪਾਇਆ ਹੋਇਆ ਸੱਜੀ ਬਾਂਹ ਵਿੱਚ, ਭਾਵੇਂ ਦੋਵਾਂ 'ਚ ਪਾ ਲਓ ਕੋਈ ਗੱਲ ਨਹੀਂ, ਸੱਜੇ ਹੱਥ ਜ਼ਰੂਰ ਪਾਉਣਾ ਇੱਕ ਕੜਾ, ਲੋਹੇ ਦਾ ਹੋਵੇ, ਇਹ ਧਿਆਨ ਰੱਖਣਾ। ਸਟੀਲ ਆਦਿਕ ਦਾ, ਟੱਕਾਂ ਵਾਲੇ ਜਿਹੜੇ ਅੱਜ ਕੱਲ੍ਹ ਟੌਰ ਬਹੁਤ ਸੋਹਣੇ ਮਾਡਰਨ ਆ ਗਏ ਨੇ, ਉਹਨਾਂ ਦਾ ਕੋਈ ਅਸਰ ਨਹੀਂ। ਸਰਬਲੋਹ ਦਾ ਕੜਾ ਪਾਉਣਾ ਪੂਰਾ ਗੋਲ, ਅਤੇ ਉਹ ਫਿਰ ਇਸ ਤਰੀਕੇ ਨਾਲ ਅਵਗਤ ਰੂਹਾਂ ਜਿਹੜੀਆਂ, ਕੋਈ ਛਾਇਆ ਪਰਛਾਵਾਂ ਨਹੀਂ ਹੁੰਦਾ, ਜੇ ਬੱਚੇ ਦੇ ਵੀ ਪਾਇਆ ਹੋਵੇ ਰੱਖਿਆ ਹੁੰਦੀ ਹੈ। ਮੁਸਲਮਾਨ ਵੀਰ ਵੀ ਪਾਉਣ ਲੱਗ ਗਏ, ਦੇਖ ਕੇ ਮੁਸਲਮਾਨ ਵੀ ਕੜੇ ਪਾਉਣ ਲੱਗ ਗਏ, ਸਿੱਖਾਂ ਲਵੇ ਇਹ ਰੱਖਿਆ ਕਰਦਾ ਹੈ। ਸੋ ਇਹ 5 ਕਕਾਰ ਜਿਹੜੇ ਨੇ, ਕਛਹਿਰਾ ਜਾਸਾ ਦੀ ਨਿਸ਼ਾਨੀ ਅਤੇ ਜਿਉਂਦਿਆਂ ਮੋਇਆਂ ਦਾ ਪੜਦਾ ਹੈ, ਕਛਹਿਰਾ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਆ ਹੈ, ਜਿਉਂਦਿਆਂ ਜੇ ਇਹਦੀ ਰਹਿਤ ਮਰਜ਼ਾਦਾ ਵਿੱਚ ਪ੍ਰਪੱਕ ਹੋਊ ਅਤੇ ਪ੍ਰਲੋਕ ਵਿੱਚ ਜੈ ਜੈਕਾਰ ਹੁੰਦੀ ਹੈ, ਸੱਚੇ ਪਾਤਸ਼ਾਹ ਸੱਚਖੰਡ ਦਾ ਵਾਸੀ ਬਣਾਉਂਦੇ ਨੇ, ਜਤੀ ਸਤੀ ਖਾਲਸੇ ਨੂੰ ਜਨਮ ਮਰਨ ਕੱਟਿਆ ਜਾਂਦਾ ਹੈ, ਅਤੇ ਮੋਇਆਂ ਤੋਂ ਬਾਅਦ ਸਰੀਰ ਦੇ ਵਿੱਚ ਪਰਦਾ ਹੈ, ਪਰਦਾ ਨਗੇਜ ਨਗਨ ਨਹੀਂ ਹੁੰਦਾ ਸਰੀਰ ਜਿਹਦੇ ਕਛਹਿਰਾ ਪਾਇਆ ਹੈ। ਇਸ਼ਨਾਨ ਕਰਾਉਣ ਵੇਲੇ ਵੀ ਸਾਰਾ ਕਛਹਿਰਾ ਨਹੀਂ ਲਾਉਣਾ, ਪਰਦਾ ਲਾ ਕੇ ਉਵੇਂ ਹੀ ਇੱਕ ਪਹਿਲਾਂ ਪਹੁੰਚਾ ਪਾਉਣਾ ਸੁੱਕੇ ਕਛਹਿਰੇ ਦਾ, ਗਿੱਲੇ ਦਾ ਲਾ ਕੇ ਫਿਰ ਦੂਜਾ, ਕਿੰਨਾ ਪਰਦਾ ਵੇਖੋ। ਸੋ ਸੱਚੇ ਪਾਤਸ਼ਾਹ ਕਿਰਪਾ ਕਰਨ, ਰੁੜ ਜਾਂਦੇ ਲੋਕ ਵਿਚਾਰੇ, ਹੜ੍ਹ ਆਉਂਦੇ ਨੇ, ਕਿੰਨੇ ਬੱਚੇ ਬੱਚੀਆਂ ਨੌਜਵਾਨ ਮਾਤਾਵਾਂ ਬਜ਼ੁਰਗ ਭੈਣਾਂ ਰੁੜ ਜਾਂਦੀਆਂ ਨੇ ਕਈ ਵਾਰ, ਅਤੇ ਜੋ ਸਰੀਰ ਮਿਲਦੇ ਆ ਉਹ ਨਗਨ ਹੁੰਦੇ, ਨਗਨ ਕੱਪੜੇ ਲੈ ਜਾਣ ਥੱਲੇ ਦੀ ਪਾਇਆ ਕੁਛ ਨਹੀਂ ਹੁੰਦਾ, ਕਈਆਂ ਨੇ ਕਛਹਿਰਾ ਨਹੀਂ ਹੁੰਦਾ ਜਿਨ੍ਹਾਂ ਕੋਲ, ਇਹ ਮਹਾਰਾਜ ਨੇ ਦਿੱਤਾ ਸੱਚੇ ਪਾਤਸ਼ਾਹ, ਉਹ ਨਗਨ ਹੋ ਜਾਂਦੇ ਵੇਖਿਆ, ਸ਼ਰਮ ਆਉਂਦੀ ਵੇਖਣ ਵਾਲਿਆਂ ਨੂੰ, ਸੇਵਾ ਚੱਕਣ ਵਾਲਿਆਂ ਨੂੰ। ਇਸ ਕਰਕੇ ਜਿਉਂਦਿਆਂ ਮੋਇਆਂ ਦਾ ਪਰਦਾ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਕਛਹਿਰਾ। ਕਛਹਿਰਾ ਇਹ ਰਹਿਤ ਦੱਸਣ ਭਾਈ, ਕੇਸ ਕੱਛ ਕਿਰਪਾਨ ਕੜਾ, ਕੇਸਾਂ ਦੀ ਹਿਫਾਜ਼ਤ ਵਾਸਤੇ ਕੰਘਾ ਕਕਾਰ ਜਿਹੜਾ, ਇਹ ਕੇਸਾਂ ਨੂੰ 2 ਟਾਈਮ ਕੰਘਾ ਕਰਨਾ, ਸਵੇਰੇ ਅਤੇ ਸ਼ਾਮ। ਗੁਰਸਿੱਖ ਨੇ ਕੋਈ ਵਿਚਾਰ ਨਹੀਂ ਕਰਨੀ, ਪੈਣ ਲੱਗਿਆਂ ਜੀ ਕੰਘਾ ਨਹੀਂ ਕਰਨਾ ਚਾਹੀਦਾ, ਕਿਉਂ ਨਹੀਂ ਕਰਨਾ ਚਾਹੀਦਾ, ਪੈਣ ਲੱਗਿਆਂ ਵੀ ਕਰੋ, ਸੋਹਣੀ ਨੀਂਦ ਆਵੇ, ਸਿਰ ਹੌਲਾ ਹੋਵੇ, ਸੋ ਸਾਫ ਸੁਥਰਾ ਹੋਵੇ ਸਿਰ ਅਤੇ ਨੀਂਦ ਸੋਹਣੀ ਆਵੇ, ਫਿਰ ਕੀਰਤਨ ਸੋਜਲੇ ਦਾ ਪਾਠ ਕਰਨਾ ਵਾ। ਸਵੇਰੇ ਉੱਠਣ ਸਾਰ ਕੰਘਾ ਕਰੋ, ਬਾਅਦ 'ਚ ਕਰ ਲਓ, ਪਰ ਉੱਠਣ ਸਾਰ ਕਰੋਗੇ ਤਾਂ ਬਹੁਤ ਆਨੰਦ ਹੋਵੇਗਾ, ਟਿਕਾ ਬਣਦਾ ਮਨ। ਦੋ ਟਾਈਮ ਘੱਟ ਤੋਂ ਘੱਟ ਕੰਘਾ ਜ਼ਰੂਰ ਕਰਨਾ ਵਾ। ਕੇਸਾਂ ਦੀ ਹਿਫਾਜ਼ਤ ਵਾਸਤੇ ਕੰਘਾ ਦਿੱਤਾ ਸੱਚੇ ਪਾਤਸ਼ਾਹ ਨੇ, ਲੱਕੜ ਦਾ ਕੰਘਾ ਵਰਤਣਾ ਵਾ। ਆਪਣਾ ਕੰਘਾ ਸਿੰਘ ਨੇ ਆਪ ਰੱਖਣਾ, ਕਿਸੇ ਦਾ ਕੰਘਾ ਨਹੀਂ ਵਰਤਣਾ ਦੂਜੇ ਦਾ, ਨਾ ਆਪਣੇ ਕੰਘੇ ਦਾ ਵਿਸਾਹ ਕਰਨਾ ਵਾ, ਉਹਨੂੰ ਪਾਸੇ ਕਰਨਾ ਵਾ। ਡਿੱਗਣ ਨਹੀਂ ਦੇਣਾ, ਡੋਰ ਪਾ ਲਓ ਭਾਵੇਂ ਬੰਨ ਕੇ ਰੱਖੋ। ਸੋ ਇਸ ਤਰੀਕੇ ਨਾਲ ਇਹ ਨਾ ਹੋਵੇ ਰੁੜਿਆ ਫਿਰੇ ਕੰਘਾ ਦਸਤਾਰ ਦੇ ਵਿੱਚ, ਫਿਰੇ ਪਤਾ ਹੀ ਨਾ ਹੋਵੇ ਸਿੰਘ ਕੇਸ ਕੀ ਕੰਘਾ ਕਿੱਥੇ ਰੁੜੇ ਫਿਰਨ। ਐਸਾ ਨਹੀਂ, ਡੋਰ ਪਾ ਕੇ ਰੱਖੋ, ਜੂੜਾ ਕਰਕੇ ਸਜਾ ਕੇ, ਅਤੇ ਨਾਲ ਹੀ ਡੋਰ ਵਲੇਟ ਲਓ ਵਿੱਚ ਕੇਸਾਂ ਦੇ ਲਾ ਕੇ ਚੰਗੀ ਤਰ੍ਹਾਂ, ਚੰਗੂਠਾ ਬੰਨ ਲਓ ਛੋਟਾ, ਫਿਰ ਤਾਂ ਬਿਲਕੁਲ ਨਹੀਂ ਹਿਲਦਾ ਰਾਤ ਨੂੰ। ਸੋ ਇਉਂ ਕੰਘਾ ਜਿਹੜਾ ਹੈ ਰੱਖਣਾ ਹੈ, ਕਕਾਰ, ਇਹ ਪੰਜ ਕਕਾਰ ਨੇ। ਸੋ ਇਹ ਕੜਾ ਜਿਹੜਾ ਪਾਇਆ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ, ਇਹਦੇ ਨਾਲ ਕੋਈ ਚੋਰੀ ਜਾਰੀ, ਕੋਈ ਝੂਠੇ ਦਸਖਤ, ਕਿਸੇ ਦੀ ਪ੍ਰੋਪਰਟੀ ਨੱਪਣ ਵਾਸਤੇ ਝੂਠੀ ਅਗਵਾਹੀ, ਇਹ ਇਤਿਹਾਦਕ ਨਹੀਂ ਦੇਣੀ ਹੈ। ਇਹ ਹੱਥ ਨਾਲ ਕਿਰਤ ਕਰਨੀ ਹੈ ਆਪਣੀ, ਸੇਵਾ ਸੇਵਾ ਕਰਨੀ ਸਿੱਖ ਨੇ, ਪਰਉਪਕਾਰ ਕਰਨੇ ਨੇ। ਪੰਜ ਕਕਾਰ ਇਹ ਬਖਸ਼ੇ ਸੱਚੇ ਪਾਤਸ਼ਾਹ ਜੀ ਨੇ, ਕਛ ਕਰਾਦਾ ਔਰ ਕੇਸ ਮੁਦਰਾ ਧਰੈ ਵਿਸ਼ੇਸ਼, ਇਹ ਵਿਸ਼ੇਸ਼ ਕਰਕੇ ਧਾਰਨ ਕਰੇ ਨਿਸ਼ਾਨੀਆਂ ਜਿਹੜੀਆਂ ਮੁਦਰਾ ਨੇ।
1: ਇਹ ਰਹਿਤ ਦਸ਼ਮੇਸ਼ ਜੂ ਬਤਾਈ ਹੈ ਸਹੀ,
0: ਇਹ ਠੀਕ ਭਾਈ, ਦਸ਼ਮੇਸ਼ ਜੂ ਦਸਵੇਂ ਈਸ਼ਵਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਧਰਮੀ ਪਿਤਾ ਨੇ ਖਾਲਸਾ ਸਜਾ ਕੇ ਇੱਕ ਵਿਸਾਖ 1699 ਈਸਵੀ ਨੂੰ ਸ੍ਰੀ ਕੇਸਗੜ੍ਹ ਸਾਹਿਬ ਜੀ ਵਾਲੇ ਪਾਵਨ ਅਸਥਾਨ 'ਤੇ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਇਹੀ ਰਹਿਤ ਭਾਈ ਦੱਸੀ ਸੀ ਆਪ, ਖਾਲਸਾ ਸਜਾ ਕੇ ਅੰਮ੍ਰਿਤ ਛਕਾ ਕੇ ਪੰਜਾਂ ਪਿਆਰਿਆਂ ਨੂੰ, ਅਤੇ ਉਹਨਾਂ ਨੂੰ ਇਹ ਰਹਿਤ ਮਰਜ਼ਾਦਾ ਦੱਸੀ ਸੀ।
1: ਗੌਣ ਮੁੱਖ ਭੇਦ ਜੋ ਨਾ ਧਾਰੈ ਤਬ ਸਿੰਘ ਸਾਰੈ,
0: ਜਿਹੜੇ ਸਿੰਘ ਇਸ ਤਰ੍ਹਾਂ ਜੋ ਕਿਹਾ ਹੁੰਦਾ ਮੁੱਖ ਤੋਂ ਇਹ ਭੇਸ ਨਹੀਂ ਧਾਰਦੇ ਸਾਰੇ ਸਿੰਘ ਜੋ ਹਨ। ਜੋ
1: ਮੀਣੇ ਆਦਨਾ ਕਿਨਾਰੇ ਥਾਏ ਸਕੈ ਨੈ ਸਹੀ,
0: ਉਹ ਫਿਰ ਜਿਹੜੇ ਨਹੀਂ ਧਾਰਦੇ ਉਪਦੇਸ਼ ਨੂੰ, ਉਹ ਫਿਰ ਭਾਈ ਕਹਦੇ ਵੀ ਮੈਂ ਵੇਖਦਾ ਮੀਣੇ ਆ ਮਸੰਦ ਧੀਰ ਮਲੀਏ ਰਾਮ ਰਾਈਏ ਗੰਗੂ ਸ਼ਾਹੀਏ ਸਿਰ ਗੁੰਮ, ਇਹਨਾਂ ਤੋਂ ਫਿਰ ਉਹ ਕਿਨਾਰਾ ਨਹੀਂ ਕਰ ਸਕਦੇ, ਉਹ ਕਿਨਾਰਾ ਨਹੀਂ ਕਰਦੇ ਹਨ। ਠੀਕ, ਮੈਂ ਵੇਖਿਆ ਵੀ ਰਲੇ ਮਿਲੇ ਫਿਰਦੇ ਹਨ, ਇਹ ਢਲਾਈਆਂ ਆ ਗਈਆਂ ਹਨ।
1: ਕੌਣ ਸਿੰਘ ਐਸੋ ਜੋ ਸੋਡੀਆਂ ਸੀ ਮਿਲ ਹੈ ਨਾ,
0: ਕੌਣ ਕਹਿੰਦੇ ਇਸ ਵੇਲੇ ਮੈਂ ਦੇਖਦਾ ਵੱਡੇ ਵੱਡੇ ਘਰਾਣੇ ਸਿੰਘਾਂ ਦੇ ਜਿਹੜੇ ਸੋਡੀਆਂ ਨਾਲ ਨਹੀਂ ਮਿਲਦੇ, ਵੱਡ ਭਾਗੂਆਂ ਨਾਲ, ਕਰਤਾਰਪੁਰ ਵਾਲਿਆਂ ਨਾਲ, ਉਹਨਾਂ ਨਾਲ ਵੀ ਹੱਥ ਮਿਲਾਈ ਜਾਂਦੇ ਹਨ।
1: ਬਾਲਕੇ ਸਭ ਹਮੇ ਪ੍ਰਸਾਦ ਦੇਤ ਪਹਿਲਾ,
0: ਬਲਕਿ ਸਗੋਂ ਕਹਿੰਦੇ ਇੱਥੋਂ ਤੱਕ ਵੱਧ ਗਿਆ ਕੰਮ ਵੀ, ਕੜਾਹ ਪ੍ਰਸ਼ਾਦ ਜੇ ਕੋਈ ਉਹਨਾਂ ਦਾ ਬੰਦਾ ਆ ਜਾਂਦਾ ਵਾ ਸੰਗਤ ਵਿੱਚ ਵੱਡ ਭਾਗੂਆਂ ਦਾ, ਧੀਰ ਮਲੀਆਂ ਦਾ, ਤਾਂ ਮੀਣਿਆਂ ਦਾ ਜਾਂ, ਅਤੇ ਫਿਰ ਉਹਨਾਂ ਨੂੰ ਪਹਿਲਾਂ ਪ੍ਰਸ਼ਾਦ ਦਿੰਦੇ ਆ ਜੀ, ਇਹ ਗੁਰੂ ਬੰਸ ਆ, ਵੇਖ ਉਹਨਾਂ ਨੂੰ ਪਹਿਲਾਂ ਪ੍ਰਸ਼ਾਦ ਦਿੰਦੇ, ਪੰਜਾਂ ਪਿਆਰਿਆਂ ਦਾ ਸਭ ਤੋਂ ਪਹਿਲਾਂ ਪ੍ਰਸ਼ਾਦ ਕੱਢਣਾ ਹੁੰਦਾ ਵਾ ਪੰਜ ਪਿਆਰਿਆਂ ਦਾ ਖਾਲਸੇ ਦਾ, ਅਤੇ ਫਿਰ ਗ੍ਰੰਥੀ ਸਿੰਘ ਦਾ ਤਾਬਿਆ ਬੈਠੇ ਹਜ਼ੂਰੀਏ ਦਾ, ਅਤੇ ਫਿਰ ਉਸ ਤੋਂ ਬਾਅਦ ਸੰਗਤ ਨੂੰ ਪ੍ਰਸ਼ਾਦ ਵਰਤਾਉਣਾ ਹੁੰਦਾ ਵਾ। ਕਹਿੰਦੇ ਮੈਂ ਵੇਖ ਰਿਹਾ ਵੀ ਇੱਥੋਂ ਤੱਕ ਸਿੱਖ ਜਿਹੜੇ ਆ ਉਹ ਢਿੱਲੇ ਹੋ ਗਏ ਨੇ, ਵੀ ਪਹਿਲਾਂ ਉਹਨਾਂ ਨੂੰ ਪ੍ਰਸ਼ਾਦ ਦਿੰਦੇ ਹਨ ਪੰਜਾਂ ਪਿਆਰਿਆਂ ਦੇਣ ਦੀ ਬਜਾਏ ਸੰਗਤ ਤੋਂ ਪਹਿਲਾਂ।
1: ਰਾਮ ਰਹੀਓ ਸੰਗ ਸਾਖ ਤੈ ਸੰਬੰਧ ਨਾਹੀਂ ਕਾਕੋ,
0: ਅਤੇ ਹੋਰ ਮੈਂ ਪੁੱਛਦਾ ਸਿੰਘਾਂ ਨੂੰ ਵੀ ਦੱਸੋ ਇੰਨੀਆਂ ਢਲਾਈਆਂ ਆ ਗਈਆਂ ਵੀ ਰਾਮ ਰਾਈਆਂ ਨਾਲ ਜਿਹੜੇ ਰਾਮ ਰਾਏ ਦੇ ਪਾਸ਼ਕ ਨੇ ਦੇਹਰਾਦੂਨ ਬੈਠੇ ਨੇ ਆਪਣਾ ਪੰਥ ਚਲਾਇਆ ਹੋਇਆ, ਉਹਨਾਂ ਨਾਲ ਦੱਸੋ ਵੀ ਕਿਹਦਾ ਸੰਬੰਧ ਨਹੀਂ ਹੈ, ਸਾਰੇ ਤੁਸੀਂ ਸਿੱਖ ਸੰਬੰਧ ਪਾਈ ਜਾਂਦੇ ਹੋ।
1: ਐਸੀ ਮਸੰਦਰ ਸੋ ਮੇਲ ਮਿਲਿਓ ਰਹਿ ਲੈ,
0: ਇਵੇਂ ਹੀ ਮਸੰਦ ਜਿਹੜੇ ਨੇ ਕਾਰ ਭੇਟਾ ਖਾਣ ਵਾਲੇ ਗੁਰੂ ਘਰਾਂ ਦੀਆਂ ਗੋਲਕਾਂ 'ਤੇ ਕਬਜ਼ੇ ਕਰਨ ਵਾਲੇ, ਉਹਨਾਂ ਨਾਲ ਵੀ ਮੇਲ ਮਿਲਿਆ ਰਹਿੰਦਾ ਹੈ, ਮੈਂ ਵੇਖ ਰਿਹਾ ਹਾਂ।
1: ਸਿਰ ਗੁੰਮ ਚੋਟੀ ਬਿਨ ਮੋਹ ਮੁੰਡੇ ਸਾਧ ਜੇਤੇ,
0: ਫਿਰ ਸਿਰ ਗੁੰਮ ਵਿਚਾਲਿਓਂ ਵਿਚਾਲਿਓਂ ਕੇਸ ਕਟਾ ਲੈਣੇ, ਬਾਹਰੋਂ ਰੱਖ ਲੈਣੇ, ਪਤਾ ਨਾ ਲੱਗੇ ਲੋਕਾਂ ਨੂੰ ਵਰਤਨ ਮਸ, ਚੋਟੀ ਬਿਨ ਬਿਨਾਂ ਬੋਧੀ ਤੋਂ ਘੋਣ ਮੋਨ, ਜਿਹੜੇ ਮੂੰਹ ਮੁੰਡੇ ਸਾਧ ਜੇਤੇ, ਜਿੰਨੇ ਸਾਧ ਨੇ ਸੰਨਿਆਸੀ ਮੂੰਹ ਮੁੰਨੇ ਹੋਏ, ਜਿਨ੍ਹਾਂ ਨੇ ਸਿਰ ਮੂੰਹ ਮਨਾਏ ਹੋਏ ਨੇ, ਅਤੇ ਸਾਧ ਬਾਣਾ ਪਾਇਆ ਭੇਖ ਵਾ, ਸੋ ਭਗਵਾਂ ਭੇਖ ਪਾਇਆ ਹੋਇਆ ਹੈ।
1: ਕੌਣ ਸਿੰਘ ਹੈ ਜੋ ਤਿਨੈ ਸੇਵਤਨ ਸਹਿਲੈ?
0: ਗਿਆਨੀ ਗਿਆਨ ਸਿੰਘ ਜੀ ਕਹਿੰਦੇ ਕੌਣ ਸਿੰਘ ਕਿਹੜੇ ਹੈ? ਮੈਨੂੰ ਤਾਂ ਕੋਈ ਦੱਸਦਾ ਨਹੀਂ, ਕੋਈ ਵਿਰਲਾ ਟਾਵਾਂ ਹੋਊਗਾ ਜਿਹੜਾ ਇਹਨਾਂ ਨੂੰ ਨਹੀਂ ਸੇਵਦਾ। ਸਾਰੇ ਉਹਨਾਂ ਨੂੰ ਮੰਨੀ ਜਾਂਦੇ, ਵਾਹ ਬਾਬਾ ਜੀ ਵਾਹ ਬਾਬਾ ਜੀ ਕਰਕੇ। ਇਸ ਤਰ੍ਹਾਂ ਭਾਈ ਨਹੀਂ, ਮਹਾਰਾਜ ਨੇ ਕਿਹਾ ਉਹਨੂੰ, ਸੋ ਕਹਾ ਭਇਓ ਜੋ ਮੂੰਡ ਮੰਡਾਇਓ ਭਗਵੋ ਕਿਨੋ ਭੇਸ ਮੰਨ ਰਹੇ। ਸੋ ਗੁਰੂ ਦਾ ਉਪਦੇਸ਼ ਮੰਨਿਆ ਨਹੀਂ, ਕੀ ਹੋ ਗਿਆ? ਜੇ ਭਗਵਾਂ ਕੱਪੜਾ ਪਾ ਲਿਆ, ਸਾਧ ਬਣ ਗਿਆ, ਸਿਰ ਮੂੰਹ ਮਨਾ ਛੱਡਿਆ, ਭਗਵੋ ਕਿਨੋ ਭੇਸ ਕਹਾ ਭਇਓ ਜੋ ਮੂੰਡ ਮੰਡਾਇਓ ਭਗਵੋ ਕਿਨੋ ਮੰਨ ਰਹੇ ਗਏ ਹੋ ਨਾ ਗੁਰ ਉਪਦੇਸ਼, ਗੁਰੂ ਦਾ ਉਪਦੇਸ਼ ਨਹੀਂ ਗ੍ਰਹਿਣ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਜੀ ਬਾਣੀ ਵਿੱਚ ਪ੍ਰਮਾਣ ਕਰਦੇ ਨੇ, ਕਹਿੰਦੇ ਕੌਣ ਆ ਜਿਹੜੇ ਇਹਨਾਂ ਨੂੰ ਨਹੀਂ ਸੇਵਤੇ, ਹਰੇਕ ਦੇ ਅੱਗੇ ਡਿੱਗੀ ਜਾਂਦੇ ਹਨ।
1: ਪੰਜ ਮੇਲ ਜਾਹਰ ਜੋ ਇਨ ਤੈ ਨਾ ਬਾਹਰ ਕੋ,
0: ਜਿਹੜੇ ਪੰਜ ਮੇਲ ਬਾਹਰਲੇ ਨੇ, ਜਾਹਰ ਪ੍ਰਗਟ ਨੇ ਬਾਹਰ, ਜੋ ਇਨ ਤੈ ਨਾ ਬਾਹਰ ਕੋ, ਜੋ ਇਹਨਾਂ ਤੋਂ ਕੋਈ ਬਾਹਰ ਬਿਨਾਂ ਨਹੀਂ ਹੈ।
1: ਕੋ ਕਾਹੂ ਤੌਰ ਕੋ ਕਾਹੂ ਤੌਰ ਗਹਿਲੈ,
0: ਕੋਈ ਕਿਸੇ ਤਰੀਕੇ ਨਾਲ, ਕੋਈ ਕਿਸੇ ਤਰੀਕੇ ਨਾਲ ਇਹਨਾਂ ਦਾ ਹੀ ਲੜ ਫੜਿਆ ਹੋਇਆ ਹੈ। ਕਹਿੰਦੇ ਇਹਨਾਂ ਨਾਲ ਜੁੜੇ ਹੋਏ ਨੇ, ਛੱਡਦੇ ਨਹੀਂ ਹਨ। ਹੁਣ ਵੀ ਐਸੀ ਹਾਲਤ ਹੈ, ਲੀਡਰਾਂ ਦਾ ਤਾਂ ਦੀਨ ਧਰਮ ਕੋਈ ਨਹੀਂ, ਸਾਰੇ ਡੇਰਿਆਂ 'ਤੇ ਇਹਨਾਂ ਦੇ ਜਿੰਨੇ ਸੁਦੇਹ ਧਾਰੀਆਂ ਦੇ ਤੁਰੇ ਫਿਰਦੇ ਨੇ, ਉਹ ਜਿਹੇ ਮਗਰ ਲੱਗੇ ਸਿੱਖ ਨੇ ਜਿਹੜੇ ਲੀਡਰਾਂ ਦੇ ਨਾਲ, ਕੀ ਹੁੰਦਾ ਜੀ? ਸਾਰੇ ਤੁਰੇ ਫਿਰਦੇ ਕਹਿੰਦੇ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨਾਲ ਜੁੜੇ, ਜਿਹਨਾਂ ਤੋਂ ਗੁਰੂ ਨੇ ਤਿਆਗ ਕਰਵਾਇਆ ਸੀ, ਜਿਹਨਾਂ ਦੀ ਸੰਗਤ ਤੋਂ ਦੂਰ ਕੀਤਾ ਸੀ।
1: ਪੰਜ ਕੋਸ਼ਕਾ ਤੋਂ ਮੇਲ ਮਨ ਸਹਿ ਰਖਤ ਖੇਲ,
0: ਪੰਜ ਕੋਸ਼ਾਂ ਦਾ ਜਿਹੜਾ ਮੇਲ ਹੈ, ਪਰਦਾ ਵਰਨ ਦਾ ਪਰਦਾ, ਇਹ ਤਾਂ ਮਨ ਦੇ ਨਾਲ ਖੇਲ ਆ। ਉਹ ਤਾਂ ਮਨ ਦੀ ਅਵਸਥਾ, ਵੀ ਮਨ ਨੇ ਆਪਣਾ ਸਵੈ ਸਰੂਪ ਚਾਨਣਾ ਹੈ, ਪਹਿਚਾਨਣਾ ਹੈ। ਪੰਜ ਕੋਸ਼ਾਂ ਦਾ ਪਰਦਾ ਲਾ ਕੇ ਉਹ ਤਾਂ ਅੰਤਰੀਵ ਗੁਣ ਆ, ਅੰਦਰ ਦੀ ਖੇਡ ਬਣਨੀ ਹੈ।
1: ਇਨ ਤੈ ਸੰਗ ਮਨ ਕਰ ਸਿੰਘ ਪੂਰ ਹੈ,
0: ਇਹਨਾਂ ਤੋਂ ਤਾਂ ਸਿੰਘ ਐਸੇ ਤਾਂ ਮੈਨੂੰ ਕਹਿੰਦੇ ਦੱਸਦੇ ਆ ਬਹੁਤ ਸਿੰਘ, ਜਿਹੜੇ ਪੰਜ ਕੋਸ਼ਾਂ ਤੋਂ ਮਨ ਨੂੰ ਸੰਗ ਕਰ ਲੈਂਦੇ, ਭਾਵ ਜਪ ਜਪ ਕੇ ਨਾਮ ਅਤੇ ਆਤਮਾ ਦੇ ਆਨੰਦ ਤੱਕ ਪਹੁੰਚ ਜਾਂਦੇ ਆ। ਚੌਂਕੜੇ ਵਿੱਚ ਮਗਨ ਹੋਣ ਵਾਲੇ, ਲੀਨ ਹੋਣ ਵਾਲੇ ਸਿੰਘ ਤਾਂ ਬਹੁਤ ਦਿਸਦੇ ਹਨ।
1: ਔਰ ਜੈਸੇ ਦੁਖਦਾਈ ਪੰਜ ਕੋਸ਼ ਹੈ ਮਹਾਹੀ,
0: ਔਰ ਭਾਈ ਜਿਸ ਤਰ੍ਹਾਂ ਇਹ ਦੁੱਖ ਦੇਣ ਵਾਲੇ ਪੰਜ ਕੋਸ਼ ਨੇ ਨਾ ਅੰਤਰੀਵ, ਇਹ ਮਨ ਨੂੰ ਦੁਖੀ ਕਰਦੇ, ਮਨ ਦੇ ਦੁਸ਼ਮਣ ਹਨ। ਜਿਵੇਂ
1: ਬਾਹਰ ਕੇਤ ਅਧਕਾਈ ਦੁੱਖ ਪੂਰ ਹੈ,
0: ਤੇ ਫਿਰ ਬਾਹਰਲਿਆਂ ਨੂੰ ਕਿਉਂ ਨਹੀਂ ਇਹਨਾਂ ਪੰਜਾਂ ਨੂੰ ਬਹੁਤਾ ਦੁੱਖ ਦੇਣ ਵਾਲੇ ਸਮਝਦੇ? ਇਹ ਬਾਹਰਲੇ ਵੀ ਪੰਜ ਦੁੱਖਦਾਈ ਹੈ, ਬਹੁਤ ਦੁੱਖ ਦੇਣ ਵਾਲੇ, ਇਹਨਾਂ ਨੂੰ ਕਿਉਂ ਨਹੀਂ ਸਿੰਘ ਸਮਝਦੇ? ਇਹਨਾਂ ਬਾਹਰਲਿਆਂ ਦਾ ਵੀ ਸੰਗਤ ਦਾ ਵੀ ਤਿਆਗ ਕਰਨਾ ਚਾਹੀਦਾ, ਆਪਣਾ ਧਰਮ ਪਰਪਾ ਕਰਨਾ ਚਾਹੀਦਾ, ਦ੍ਰਿੜਤਾ ਰੱਖਣੀ ਚਾਹੀਦੀ ਹੈ।
1: ਤਾਂ ਤੇ ਪਛ ਕਹੀ ਰੀਤ ਅਨੁਸਾਰ ਜੋ ਪੈ ਆਛੈ,
0: ਇਸ ਕਰਕੇ ਪਿੱਛੇ ਕਹੀ ਹੋਈ ਮਰਜ਼ਾਦਾ ਅਨੁਸਾਰ ਜੋ ਕੋਈ ਹੁਣ ਵੀ ਚੰਗੀ ਤਰ੍ਹਾਂ ਪੂਰਾ ਤਿਆਰ ਬਰਤਿਆਰ ਹੋ ਕੇ,
1: ਸਿੰਘ ਸੁਧ ਛਕੇ ਆਛੈ ਆਉ ਛਕਾਵੇ ਰੂਰ ਹੈ,
0: ਜਿਹੜਾ ਅੰਮ੍ਰਿਤ ਛਕੇਗਾ ਤੇ ਜਿਹੜੇ ਛਕਾਉਣ ਵਾਲੇ ਸੁੰਦਰ ਸਿੰਘ ਚੜ੍ਹਦੀ ਕਲਾ ਵਾਲੇ ਹੋਣਗੇ, ਹੁਣ ਵੀ ਜੇ ਕੋਈ ਇਸ ਤਰੀਕੇ ਨਾਲ ਦੱਸੀ ਹੋਈ ਮਰਜ਼ਾਦਾ ਅਨੁਸਾਰ ਛਕਾਉਣਗੇ ਤੇ ਕੋਈ ਛਕੇਗਾ ਉਹਨਾਂ ਤੋਂ,
1: ਤਾਉ ਤਾਉ ਸਿੰਘ ਪੂਰਨ ਪ੍ਰਤਾਪੀ ਹਬ ਪੀ ਮਾਪੀ,
0: ਤਾਂ ਫਿਰ ਭਾਈ ਹੁਣ ਵੀ ਪੂਰਨ ਪ੍ਰਤਾਪ ਵਾਲੇ ਸਿੰਘ ਹੋਣਗੇ, ਹੁਣ ਵੀ ਬਿਨਾਂ ਮਿਹਨਤੀ ਤੋਂ ਬਹੁਤ ਤੇਜ਼ ਪ੍ਰਤਾਪ ਮਹਾਰਾਜ ਦੇਣਗੇ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਸੀ, ਜਬ ਲਗ ਖਾਲਸਾ ਰਹਾ ਨਿਆਰਾ ਤਬ ਲਗ ਤੇਜ ਦੀ ਊ ਮੈਂ ਸਾਰਾ, ਜਬ ਇਹ ਗਹ ਵਿਪਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਪ੍ਰਤੀਤ,
1: ਆਪ ਪੀ ਮਾਪੀ ਪਹਿਲਿਓ ਸੈਥ ਹੈ।
0: ਕਹਿੰਦੇ ਹੁਣ ਵੀ ਵੇਖੋ ਕਿੱਡੀ ਗੱਲ ਕਹਿ ਗਏ, ਹੁਣ ਵੀ ਕਹਿੰਦੇ ਬਹੁਤ ਮਿਹਨਤੀ ਤੋਂ ਬਿਨਾਂ ਪ੍ਰਤਾਪ ਪਹਿਲੇ ਸਿੰਘਾਂ ਤੋਂ ਵੀ ਜ਼ਿਆਦਾ ਹੋਊਗਾ, ਮਿਸਲਾਂ ਵਾਲੇ ਜਥੇਦਾਰਾਂ ਤੋਂ, ਉਹਨਾਂ ਤੋਂ ਵੀ ਜ਼ਿਆਦਾ ਪ੍ਰਤਾਪ ਹੋਊਗਾ। ਹੁਣ ਵੀ ਕਹਿੰਦੇ ਜੇ ਕੋਈ ਤਿਆਰ ਬਰਤਿਆਰ ਹੋਊਗਾ,
1: ਆਪੀ ਜਾਣ ਲਓ ਜ਼ਰੂਰ ਹੈ,
0: ਆਪੀ ਜਾਣ ਲਓ, ਆਪੇ ਹੀ ਤੁਸੀਂ ਜਾਣ ਲਓ ਭਾਈ, ਜ਼ਰੂਰੀ ਹੈ ਇਹ, ਮੈਂ ਪੱਕੀ ਗੱਲ ਕਹਿੰਦਾ ਵਾਅਦੇ ਨਾਲ। ਇਹ ਹੁੰਦੇ ਆ ਪ੍ਰਚਾਰਕ ਕੌਮ ਦੇ, ਕਿੱਡੀ ਗੱਲ ਕਹਿ ਗਏ ਨੇ ਅਖੀਰ 'ਤੇ। ਹੁਣ ਹੋਏ ਆ ਭਲਾ, 1890 ਤੱਕ ਦਾ ਇਤਿਹਾਸ ਆ, ਢਲਿਆਈਆਂ ਆਈਆਂ ਸੀ, ਉਦੋਂ ਬਾਅਦ 'ਚ ਵੇਖੋ ਕਿੰਨੇ ਹੋਏ ਆ, ਫਿਰ ਸ਼ਹੀਦ ਹੋਏ ਨਹੀਂ ਕਿਤੇ, ਜਿੰਨੇ ਸ਼ਹੀਦ ਹੋਏ ਉਦੋਂ ਬਾਅਦ ਸ਼ਾਂਤਮਈ ਢੰਗ ਨਾਲ ਵੀ ਗੁਰਦੁਆਰਿਆਂ ਦੇ ਮਹੰਤਾਂ ਦੇ ਖਿਲਾਫ ਮੋਰਚੇ ਲੱਗੇ, ਕਿੰਨੀਆਂ ਸ਼ਹੀਦੀਆਂ ਹੋਈਆਂ, ਕਿੰਨੀ ਸਿੱਦਕ ਨਾਲ ਭਾਈ ਲਛਮਣ ਸਿੰਘ ਜੀ ਧਾਰੋਵਾਲ ਵਰਗਿਆਂ ਨੇ ਸ਼ਹੀਦੀਆਂ ਪਾਈਆਂ ਜੰਗਾਂ ਯੁੱਧਾਂ ਵਿੱਚ। ਉਸ ਤੋਂ ਬਾਅਦ ਫਿਰ ਕਿੰਨੇ ਸੌ ਇਸ ਤਰੀਕੇ ਨਾਲ ਸਿੱਖ ਸ਼ਹੀਦ ਹੋਏ ਗੁਰਦੁਆਰਿਆਂ ਨੂੰ ਛਡਾਉਣ ਖਾਤਰ, ਪਹਿਲੇ ਸਿੰਘਾਂ ਵਾਂਗ ਮੋਰਚੇ ਲੱਗੇ, ਡਾਂਗਾਂ ਖਾਧੀਆਂ, ਜਕਾਰੇ ਛੱਡੇ, ਅਤੇ ਇਸ ਤਰੀਕੇ ਨਾਲੇ ਪ੍ਰਤਾਪ ਸੀ, ਨਾਲੇ ਗੁਲਾਮ ਸੀ, ਆਜ਼ਾਦ ਨਹੀਂ ਸੀ, ਆਜ਼ਾਦ ਹਿੰਦੁਸਤਾਨ ਵਿੱਚ। ਹੁਣ ਵੇਖੋ ਕਿੰਨਾ ਪ੍ਰਤਾਪ ਬਾਬਾ ਜਰਨੈਲ ਸਿੰਘ ਨੂੰ ਦਿੱਤਾ ਸੀ, ਕਿੰਨਾ ਪ੍ਰਤਾਪ ਸੀ। ਕੋਈ ਅੱਖ 'ਚ ਅੱਖ ਪਾ ਕੇ ਝਾਕ ਨਹੀਂ ਸਕਦਾ ਸੀ। ਪਿੱਛੋਂ ਆਉਂਦੇ ਸੀ ਵੱਡੇ ਵੱਡੇ ਪੜ੍ਹੇ ਲਿਖੇ ਫਿਲਾਸਫਰ, ਸੌ ਵੱਡੇ ਵੱਡੇ ਵਕੀਲ ਹਿੰਦੁਸਤਾਨ ਦੇ, 90,000 ਰੁਪਇਆ ਇੱਕ ਘੰਟੇ ਦਾ ਲੈਂਦਾ ਸੀ ਵਕੀਲ ਜਿਹੜਾ ਸੁਬਰਾਮੀਅਮ। ਸੋ ਇਸ ਕਰਕੇ ਸਾਰੇ ਜਿਰਿਆ ਕਰਨ ਵਾਸਤੇ ਆਏ, ਸਾਰ ਛੱਕੇ ਛੜਾ ਦਿੱਤੇ ਮਹਾਂਪੁਰਸ਼ਾਂ ਨੇ, ਪੰਜ ਪੜ੍ਹੇ ਹੀ ਸੀ। ਕਿੰਨੀ ਬੰਦਗੀ ਸੀ, ਕਿੰਨਾ ਪ੍ਰਤਾਪ ਸੀ, ਨਹੀਂ ਖੜਿਆ ਕੋਈ ਆ ਕੇ, ਵੱਡੇ ਤੋਂ ਵੱਡਾ ਕਿੱਥੋਂ ਗਿਆ, ਅਮੈਰੀਕਾ ਤੋਂ ਗਿਆ ਕੋਈ, ਸਭ ਬੋਲਤੀ ਬੰਦ ਕਰ ਦਿੱਤੀ, ਅਤੇ ਸਾਹਮਣੇ ਕੋਈ ਸਾਹ ਨਹੀਂ ਕੱਢਦਾ ਸੀ। ਵੱਡੇ ਵੱਡੇ ਖੱਬੀ ਖਾਨ ਜਿਹੜੇ ਸੀ ਥਰ ਥਰ ਕੰਬਦੇ ਸੀ, ਅੰਮ੍ਰਿਤਸਰ ਬੈਠਿਆਂ ਤੋਂ ਹੀ ਬੋਲਦੇ ਮੰਜੀ ਸਾਹਿਬ ਤੋਂ ਹੁੰਦੇ ਸੀ, ਅਤੇ ਪਾਰਲੀਮੈਂਟ ਦੀਆਂ ਕੰਧਾਂ ਕੰਬਦੀਆਂ ਸੀ ਦਿੱਲੀ ਦੀਆਂ, ਜਦੋਂ ਲੱਗੀ ਹੁੰਦੀ ਸੀ ਉੱਥੇ ਸਭਾ, ਬੋਲਦੇ ਮੰਜੀ ਸਾਹਿਬ ਤੋਂ ਹੁੰਦੇ ਸੀ, ਬੋਲ ਪੂਨੇ ਰਹੇ ਸੀ ਬੰਬੇ ਦੇ ਘੇਰੇ ਵਿੱਚੋਂ ਆ ਕੇ, ਪੂਨੇ ਦੇ ਗੁਰਦੁਆਰੇ ਵਿੱਚ, ਅਤੇ ਉਹਨਾਂ ਜੰਤਰ ਲਾਏ ਹੋਏ ਸੀ, ਅਤੇ ਉੱਥੇ ਵਿਧਾਨ ਸਭਾ ਸਾਰੀ ਪਾਰਲੀਮੈਂਟ ਸੁਣ ਰਹੀ ਸੀ, ਹੈਰਾਨ ਹੋ ਰਹੇ ਸੀ ਮੂੰਹ 'ਚ ਉਂਗਲਾਂ ਪਾ ਕੇ। ਏਡਾ ਦਲੇਰਾ ਰਾਹ ਵਿੱਚੋਂ ਵੀ ਨਹੀਂ ਡਰਦਾ, ਪੰਜਾਬ ਤੋਂ ਬਾਹਰ ਫਿਰਦਾ, ਉੱਥੇ ਵੀ ਨਹੀਂ ਹਟਦਾ। ਇੱਕ ਘੰਟਾ ਲਾ ਕੇ ਕੰਨਾਂ 'ਚੋਂ ਕੀੜੇ ਕੱਢਦੇ ਸੀ। ਇੱਕ ਪੁਲਿਸ ਵਾਲੇ ਸਰਦਾਰ ਨੇ ਆ ਕੇ ਕੰਨ 'ਚ ਕਿਹਾ ਵੀ ਮਹਾਰਾਜ ਬਾਹਰ ਜੇ ਤੁਸੀਂ, ਅਤੇ ਤੁਹਾਡੀ CID ਸਾਰੀ ਸਿੱਧੀ ਉੱਥੇ ਦਿੱਲੀ ਜਾ ਰਹੀ ਹੈ ਇਸ ਵੇਲੇ, ਜੋ ਕਥਾ ਕਰਨੀ, ਅਤੇ ਕਿਰਪਾ ਕਰਿਓ ਸੋਚ ਕੇ ਬੋਲਿਓ। ਉਹ ਕਹਿੰਦੇ ਮੌਕਾ ਹੀ ਮੈਨੂੰ ਤਾਂ ਹੁਣ ਮਿਲਿਆ, ਸਗੋਂ ਸੁਣਨ। ਉਹ ਐਸੇ ਮਹਾਂਪੁਰਖ ਪੂਰਨ ਪ੍ਰਤਾਪੀ, ਅੱਜ ਵੀ ਕਹਿੰਦੇ ਤੋ ਸਿੰਘ ਪੂਰਨ ਪ੍ਰਤਾਪੀ, ਅੱਬ ਵੀ ਇਹ ਮਾਪੀ ਪਹਿਲਿਓਂ ਸਿਖਾਇਆ ਹੈ, ਜਾਪੀ ਜਾਣ ਲਓ ਜ਼ਰੂਰ ਹੈ, ਆਪੇ ਜਾਣ ਲਓ। ਤੁਹਾਡੇ ਅੱਜ ਵੀ ਪ੍ਰਤਾਪ ਬਹੁਤ ਵਾਲੇ ਹੋਣ, ਕਿੱਡੇ ਕਿੰਨੇ ਸਿੰਘ ਹੋਏ ਨੇ। ਬਾਬਾ ਮਾਨੋ ਚਾਲ ਦਾ ਬਹੁਤ ਪ੍ਰਤਾਪ ਸੀ, ਬਾਬਾ ਗੁਰਭਜਨ ਸਿੰਘ ਦੀ ਮਾਨੋ ਚਾਲ ਦਾ। ਸੋ ਥਰ ਥਰ ਕੰਬਦੇ ਸੀ ਦੁਸ਼ਮਣ, ਦਾਸ ਅਖੀਰ ਧੋਖੇ ਨਾਲ ਸ਼ਹੀਦ ਕੀਤੇ ਗਏ। ਉਂਝ ਨਹੀਂ, ਸਾਹਮਣੇ ਕੋਈ ਨਹੀਂ ਮੁਕਾਬਲਾ ਕਰ ਸਕਿਆ, 72 ਘੰਟੇ ਮੁਕਾਬਲਾ ਕਰਕੇ ਜਗਾਰੇ ਛੱਡਦੇ ਨਿਕਲ ਜਾਂਦੇ ਸੀ, ਕੋਈ ਸਾਹਮਣੇ ਮੁਕਾਬਲਾ ਨਹੀਂ ਕਰ ਸਕਿਆ ਮੈਦਾਨ ਦੇ ਇਲਾਕੇ ਵਿੱਚ, ਕਿਉਂਕਿ ਜੰਮੂ ਕਸ਼ਮੀਰ ਨਹੀਂ ਸੀ ਪੰਜਾਬ। ਇੰਨੇ ਪ੍ਰਤਾਪ ਵਾਲੇ ਸਿੰਘ ਹੁਣ ਵੀ ਹੋਏ ਨੇ, ਨਮਸਕਾਰ। ਇਸੇ ਕਰਕੇ ਇਹ ਢਲਿਆਈਆਂ ਆਈਆਂ, ਸਰਕਾਰਾਂ ਹਮਲੇ ਕਰਦੀਆਂ ਨੇ, ਇਤਿਹਾਸ ਉਹਨਾਂ ਕੋਲ ਸਾਰਾ ਵਾ, ਕਿੱਥੋਂ ਕਮਜ਼ੋਰ ਕਰਨਾ, ਇਹਨਾਂ ਨੂੰ ਪਾੜਨਾ। ਅੱਗੇ ਹੋਰ ਗੁਣ ਦੱਸਣਗੇ ਵੀ ਜੇ ਪ੍ਰਤਾਪ ਚਾਹੁੰਦੇ ਹੋ ਤਾਂ ਫਿਰ ਕੀ ਧਾਰਨ ਕਰਨਾ ਚਾਹੀਦਾ। ਇਹ ਉਦੋਂ ਵਾਲਿਆਂ ਨੂੰ ਅਤੇ ਹੁਣ ਵਾਲਿਆਂ ਨੂੰ ਸਿੱਖਿਆ ਅਖੀਰ ਅਤੇ ਅਖੀਰਲੇ ਚੈਪਟਰ ਵਿੱਚ। ਸੋ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ ਜੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਧਾਹੀਆਂ ਰਾਗ ਰਤਨ ਪਰਿਵਾਰ ਪਰੀਆ ਸ਼ਬਦ ਗਾਵਣ ਆਈ ਆ ਸਬਦੋ ਤਾਂ ਗਾਵ ਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਧਾਹੀਆਂ ਰਾਗ ਰਤਨ ਪਰਿਵਾਰ ਪਰੀਆ ਸ਼ਬਦ ਗਾਵਣ ਆਈ ਆ ਸਬਦੋ ਤਾਂ ਗਾਵ ਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕੇ ਮਨਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤ ਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰ।

नमः पिता

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ
0: ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਟ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਖੁਵਾਰੇ ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ ਜਮ ਲੱਜਾ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ। ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ ਤਾਕੀ ਸੇਵਨ ਬਿਰਤੀ ਜਾਸੀ। ਅੰਤ ਕਰੇ ਤੇਰੇ ਦਾਸਾਂ ਜਾ ਪੂਰਨ ਹੋਈ ਆਸਾਂ। ਬਿਲਾਵਲ ਮਹੱਲਾ ਪੰਜਵਾਂ।

ਕੰਮ ਕਰਨ ਦੁੱਖ ਲੱਗਿਆ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਦੀਆਂ ਏਕਾਂ ਲਿਵਲਾਈ, ਰੱਖ ਲਈਏ ਤਿਨ ਰੱਖਣ ਹਾਰ, ਸਭ ਬਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਸਹਾਈ ਸਲੋਕ।

ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵਉ ਚਿਤਵਨੀ ਉਦਮ ਕਰੋ ਨੀਤ ਹਰ ਕੀਰਤਨ ਕਾ ਆਹਾਰੋ ਹਰ ਦੇਹੁ ਨਾਨਕ ਕੇ ਮੀਤ ਸੋਹਿਲਾ ਰਾਗੌੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਜੈ ਘਰ ਤੀਰਥਿਆ ਕੀ ਕਰਤੇ ਕਾਹ ਵਿਚਾਰੋ ਕਰ ਜਾਵੇ।

Pai Sangrita, Sukhotal Gursevi.

se puti pasamdi moya sah kur sah chatti hai te sache patshah

ਆਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਰ। ਵਾਹਿਗੁਰੂ ਜੀ ਸੋਹੀ ਮਹੱਲਾ ਤੀਜਾ।

ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਚੇ ਸੋਚੀ ਲੱਖ ਵਾਰ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਭੁੱਖੇ ਆ ਭੁੱਖ ਨਾ ਉਤਰੀ ਜੇ ਬੰਨਾ ਭੁਰੀਆ ਭਾਰ ਸਹਿਸ ਸਿਆਣਪਾਂ ਲੱਖ ਹੋਏ ਤੱਕ ਨੂੰ ਚੱਲੈ ਨਾਲ ਕੇ ਵੋ ਸਚਿਆਰਾ ਹੋਈ ਹੈ ਇੱਕ ਕੂੜਾ ਟੁੱਟਾ ਪਾਲ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀ ਸੋ ਇੱਕ ਹੁਕਮੀ ਸਦਾ ਭਵਾਈਆ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਚਾਹੋ ਮੈਂ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੈ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨਿਸਾਣ ਗਾਵੇ ਕੋ ਗੁਣ ਵਡਿਆਈ ਆਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਠ ਕਰੇ ਤਨ ਖੇਹੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸਾ ਦੂਰ ਗਾਵੇ ਕੋ ਵਿਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੀ ਚੁੱਕਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਕਸੈ ਵੀ ਪ੍ਰਵਾਹ ਸਾਚਾ ਸਾਹਿਬ ਸਚ ਨਾਇ ਭਾਖੇ ਆ ਭਾਉ ਪਾ ਰੱਖੈ ਮੰਗੈ ਦੇਹ ਦੇਹ ਦਾਤ ਕਰੀ ਦਾਤਾਰ ਫੇਰ ਕੇ ਅੱਗੇ ਰੱਖੀ ਆ ਜਿਦ ਦਿਸਾ ਦਰਬਾਰ ਮਾਹ ਕੇ ਬੋਲਣ ਬੋਲੀ ਆ ਜਿਸ ਨੂੰ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਕ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਤਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਅਤਨ ਪਾਇਆ ਮਾਨ ਨਾਨਕ ਗਾਵੀਐ ਗੁਣ ਨਿਧਾਨ ਗਾਵੀਐ ਸੁਣੀਐ ਮਰਣਕੀਐ ਭਾਵ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੂ ਗੁਰਮੁਖ ਵੇਦੂ ਗੁਰਮੁਖ ਰਹਿ ਸਮਾਈ ਗੌਰੀ ਸਰਗੁਰ ਗੌਰ ਵਰਮਾ ਗੌਰੂ ਪਾਰਵਤੀ ਮਾਈ ਜੇ ਇਹੋ ਜਾਣਾ ਆਖਾ ਨਾਹੀ ਕਹਿਣਾ ਕਥ ਨਾ ਜਾਈ ਗੁਰਾਇਕ ਦੇਹੇ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਉਸ ਹੋ ਮੈਂ ਵਿਸਰਣ ਜਾਈ ਤੀਰਥ ਨਾਵਾ ਜਿਤ ਭਾਵਾ ਗੁਣ ਪਾਣੀ ਕੇ ਨਾਇ ਕਰੀ ਜੇਤੀ ਸਿਰ ਟੁਪਾਈ ਵੇ ਕਾਵਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹ ਬਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਇਕ ਦੇਹ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਉਸ ਹੋ ਮੈਂ ਵਿਸਰਣ ਜਾਈ ਜੇ ਜੁਗਚਾਰੇ ਆਰਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਨਾਲ ਚੱਲੈ ਸਭ ਕੋਈ ਚੰਗਾ ਨਾਵ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਯਾ ਵਈ ਤਾ ਵਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਜਾਈ ਜੇ ਤਿਸ ਗੁਣ ਕੋਈ ਕਰੇ ਸੁੜਿਆਏ ਸਿੱਧ ਪੀਰ ਸੁਰਨਾਥ ਸੁੜਿਆਏ ਧਰ ਧਵਲੇ ਆਕਾਸ਼ ਸੁੜਿਆ ਦੀਪ ਲੋ ਪਾਤਾਲ ਸੁੜਿਆ ਪੋਹਣ ਸਕਾ ਕਾਲ ਨਾਨਕ ਭਗਤਾ ਸਦਾ ਵਿਕਾਸ ਸੁੜਿਆ ਦੁਪਾਪ ਕਾ ਨਾਸ ਸੁੜਿਆ ਈਸ਼ਰ ਬਰਮਾ ਇੰਦਉ ਸੁੜਿਆ ਮੁਕਸਾਲਾ ਹਨੁਮੰਦਉ ਸੁੜਿਆ ਯੋਗ ਯੁਗ ਅਤਨ ਭੇਦਉ ਸੁੜਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁੜਿਆ ਦੁੱਖ ਪਾਪ ਕਾ ਨਾਸ ਸੁੜਿਆ ਏ ਸਤਸੰਗ ਤੋਂ ਗਿਆਨ ਸੁੜਿਆ ਅੱਠ ਸੜਕਾ ਇਸ਼ਨਾਨ ਸੁਣਿਆ ਏ ਅੱਠ ਸੜਕਾ ਇਸ਼ਨਾਨ ਸੁੜਿਆ ਭੜਭੜ ਪਾਵਹਿ ਬਾਣ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾ ਸਦਾ ਵਿਕਾਸ ਸੁੜਿਆ ਦੁੱਖ ਪਾਪ ਕਾ ਨਾਸ ਸੁੜਿਆ ਇਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵੈਸ ਗਾਹੋ ਨਾਨਕ ਭਗਤਾ ਸਦਾ ਵਿਕਾਸ ਸੁੜਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿੱਛਾ ਪਛਤਾਏ ਕਾਗਤ ਕਲਮ ਨਾ ਲਿਖਣ ਹਾਰ ਮੰਨੇ ਕਾਵਹ ਕਰਨ ਵਿਚਾਰ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨਾ ਸੁਰਤ ਹੋਇ ਮਨ ਬੁੱਧ ਹੋ ਮੰਨਾ ਸਗਲ ਭਵਨ ਕੀ ਸੁਰਧ ਮੰਨੈ ਮੋਹ ਚੋਟਾਂ ਨਾ ਖਾਏ ਮੰਨਾ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨਾ ਮਾਰਗ ਠਾਕ ਨ ਪਾਏ ਮੰਨਾ ਪਥ ਨੂੰ ਪ੍ਰਗਟ ਜਾਏ ਮੰਨਾ ਮਗਨ ਚੱਲੈ ਪੰਥ ਮੰਨਾ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਪਾਵਹਿ ਮੁਖ ਦੁਆਰ ਮੰਨਾ ਪਰਵਾਰ ਸਾਧਾਰ ਮੰਨਾ ਤਰਾ ਤਾਰੇ ਗੁਰਸਿੱਖ ਮੰਨਾ ਨਾਨਕ ਭਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੁਮਣ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਤਿਨ ਕਹਿਮਾਨ ਪੰਚੇ ਸੋਹੈ ਦਰਰਾ ਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣਾ ਨਾਹੀ ਸਮਾਰ
ਧਰਮ ਦਾ ਆ ਕਾਪੂ ਤਉ ਸੰਤੋਖ ਤਾਪ ਰੁਕਿਆ ਜਿਨ ਸੂਰ ਤਉ ਜੇ ਕੋ ਬੁੱਝਾ ਹੋਵੈ ਚਿਆਰ ਤਬਲਾ ਉਪਰ ਕੀਤਾ ਭਾਰ ਧਰਤੀ ਹੋਰ ਪਰਾਇ ਹੋਰ ਹੋਰ ਤਿਸਤੀ ਭਾਰਤ ਲੈ ਕਮਜ਼ੋਰ ਜੀ ਆਜ਼ਾਦ ਲੰਘਾ ਕੇ ਨਾਮ ਸਭ ਨਾਲ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹੋ ਰੂਪ ਕੀਤੀ ਜਾਤ ਜਾਣਾ ਕੰਮ ਕੋ ਤਉ ਕੀਤਾ ਪਸਾਓ ਇੱਕੋ ਕਵਾਉ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕੰਮ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰੂ ਤੂੰ ਸਦਾ ਸਲਾਮਤ ਨਿਰੰਕਾਰੂ ਅਸੰਖ ਜਪ ਅਸੰਖ ਭਾਵ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁੱਖ ਵੇਦ ਪਾਠ ਸੰਖ ਜੋਗ ਮਨੋੜਾਹ ਹੁਦਾ ਸੰਖ ਭਗਤ ਕੁ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾ ਸੰਖ ਸੂਰ ਮੋਹ ਪਕਸਾਰ ਸੰਖ ਮੋਲ ਵਿਲਾਇ ਤਾਰ ਕੁਦਰਤ ਕੋ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਕੋਰ ਸੰਖ ਅਮਰ ਕਰ ਜਾਹਿ ਜੋਰ ਸੰਖ ਗੜਬੜ ਹੱਤਿਆ ਕਮਾਹਿ ਸੰਖ ਪਾਪੀ ਪਾਪ ਕਰ ਜਾਹਿ ਸੰਖ ਕੂੜੇ ਅਲ ਕੂੜੇ ਫਰਾਹਿ ਸੰਖ ਮਲੇਸ਼ ਮਲ ਪਾਕਾਹਿ ਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸਦਾ ਸਲਾਮ ਨਿਰੰਕਾਰੂ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਸੰਖ ਲੋ ਸੰਕਾਹ ਹਸਰ ਭਾਰ ਵਕਰੀ ਨਾਵ ਅਕਰੀ ਸਾਲਾਹ ਅਕਰੀ ਗਿਆਨ ਗੀਤ ਗੁਣ ਗਾਹ ਆਖਰੀ ਲਿਖਣ ਬੋਲਣ ਬਾਣ ਪ੍ਰਸ ਰਸਮ ਯੋਗ ਵਖਾਣ ਜਿਨ ਇਹ ਲਿਖੇ ਤੇ ਸਰਨਾਹਿ ਜੇ ਪਰਮਾਹਿ ਤਿਵਤੇ ਪਾਹਿ ਜੇਤਾ ਕੀਤਾ ਤੀਤਾ ਨਾਉ ਨਾਵੈ ਨਾਹੀ ਕੋ ਥਾਉ ਕੁਦਰਤ ਕਉ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤੈ ਉੱਤਰ ਸੋਖੇ ਮੋਤ ਪਲੀਤੀ ਕੱਪੜ ਹੋਏ ਜੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਵ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰੁਣਾ ਲਿਖਲਾ ਜਾ ਆਪੇ ਬੀਜ ਆਪੇ ਹੀ ਕਾਹੂ ਨਾਨਕ ਹੁਕਮੀ ਆਵ ਹੋ ਜਾਓ ਤੀਰਤਾ ਦਇਆ ਦਾਦਾ ਨੋ ਜੇ ਕੋ ਪਾਵੇ ਤਿਲਕਾ ਬਾਣ ਸੁਣਿਆ ਮਨੇ ਅਮਨ ਕੀਤਾ ਭਾਉ ਅੰਤਰ ਗਰ ਤੀਰਥ ਮੰਡਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨ ਹੋਏ ਸਵਾਸਤਾਦ ਬਾਣੀ ਬਰਮਾਉ ਸਤ ਸੁਹਾਣ ਸਦਾ ਮਨਚਾਉ ਕਵਣ ਸੋ ਵੇਲਾ ਵਖਤ ਕਵੜ ਕਵਣ ਥਿਤ ਕਵਣ ਵਾਰ ਕਵਣ ਸੈਰ ਤੀ ਵਾਹ ਕਵਣ ਜਿਤ ਹੋਆ ਆਕਾਰ ਵੇਲ ਨ ਪਾਈ ਅਪੰਡ ਤੀਜੇ ਹੋਵੈ ਲੇਖ ਪੁਰਾਣ ਵਕਤ ਨ ਪਾਇਓ ਕਾਦੀ ਅਜੇ ਲਿਖਣ ਲੇਖ ਕੁਰਾਣ ਥਿਤ ਵਾਰਣਾ ਜੋਗੀ ਜਾਣਾ ਰੁਤਬਾਹੂ ਨਾ ਕੋਈ ਜਾ ਕਰਤਾ ਸਿੱਠੀ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾ ਕਿਵ ਸਾਲਾਹੀ ਕਿਵ ਵਰਣ ਕਿਵ ਜਾਣਾ ਨਾਨਕੇ ਆਖਣ ਸਭ ਕੋ ਆਖਾ ਇੱਕ ਜੁਗ ਸਿਆਣਾ ਵੱਡਾ ਸਹਿ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੂ ਜਾਣਾ ਅੱਗਾ ਗਿਆ ਨਾ ਸੋਹਾਈ ਪਾਲ ਤਾਲਾ ਪਾਤਾ ਲੱਖ ਆਗਸ ਆਗਸ ਓੜਕ ਓੜਕ ਪਾੜ ਥੱਕੇ ਵੇਦ ਕਹਿਣਕ ਬਾਤ ਸਹਿ ਸੁਠਾਰਾ ਕਹਿਣਕ ਤੇ ਬਾਸ ਲੋਕ ਧਾਤ ਲੇਖਾ ਹੋਏ ਤਾਂ ਲਿਖੇ ਲੇਖਾ ਹੋ ਵਿਨਾਸ ਨਾਨਕ ਵੱਡਾ ਆਖੀ ਆਪੇ ਜਾਣਾ ਆਪ ਸਾਲਾਹੀ ਸਾਲਾਹੇ ਤੀ ਸੁਤ ਨ ਪਾਈ ਨਦੀਆਂ ਤੈ ਵਾਹ ਪਵੈ ਹੈ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗ੍ਰਹਿ ਸਿਤੀ ਮਾਲ ਧਨ ਕੀੜੀ ਤੋਲ ਨਾ ਹੋਣੀ ਜੇ ਤਿਸ ਮਨ ਹੁਣਾ ਵਿਸਰੈ ਅੰਤ ਨ ਸਿਪਤੀ ਕਹਿਣ ਨਾ ਅੰਤ ਅੰਤ ਨਾ ਕਰਣਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਕਾਰ ਅੰਤ ਨਾ ਜਾਪੈ ਪਾਰ ਵਾਰ ਅੰਤ ਕਾਰਨ ਕੀਤੀ ਬਿਲਾਹੇ ਤਾਂ ਕਿ ਅੰਤ ਨ ਪਾਏ ਜਾਏ ਅੰਤ ਨ ਜਾਣ ਕੋਈ ਬਹੁਤਾ ਕਹੀ ਆ ਬਹੁਤਾ ਵੱਡਾ ਸਾ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਵੇ ਬੜ ਉੱਚਾ ਹੋਵੇ ਕੋਈ ਤੇ ਸੁੱਚੇ ਕੋ ਜਾਣ ਸੋਏ ਜੇ ਬੜੇ ਆਪ ਜਾਣ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਹੋ ਜਾਏ ਵੱਡਾ ਦਾਤਾ ਤਿੰਨਤ ਮਾਏ ਕੀਤੇ ਵੰਗਾ ਜੋਤ ਪਾਰ ਕੀਤੇ ਅਗਨਤ ਨਹੀਂ ਵਿਚਾਰ ਕਿਤੇ ਖਪਟਾ ਹੈ ਵਿਕਾਰ ਕਿਤੇ ਲੈ ਲੈ ਕਿਰਪਾਹੀ ਕਿਤੇ ਮੂਰਖ ਖਾਹੀ ਖਾਹੀ ਕਿਤੇ ਅਦੁਖ ਢੁਕ ਸਦ ਮਾਰੇ ਇਹ ਭੇਦਾ ਤੇਰੀ ਦਾ ਤਾਰ ਬੰਦ ਕਲਾਸੀ ਪਹਾੜਾ ਹੋਏ ਹੋਰ ਆਪ ਨੂੰ ਸਕੈ ਕੋਈ ਜੇ ਕੋ ਖਾਏ ਕੋ ਅੱਖ ਨੂੰ ਪਾਏ ਉਹ ਜਾਣ ਜੀਤੀ ਆ ਮੋਹ ਖਾਏ ਆਪੇ ਜਾਣਾ ਆਪੇ ਦੇ ਆਖੈ ਹੈ ਸੇ ਪਹਿ ਕੇ ਕੇ ਜਿਸ ਨੂੰ ਬਖਸ਼ਈ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਭੰਡਾਰ ਮੁੱਲਿਆ ਵਹਿ ਮੁੱਲਾ ਜਾਹੇ ਮੁੱਲ ਭਾਈ ਮੁੱਲਾ ਸਮਾਹੀ
ਮਲ ਧਰਮ ਮਲ ਦੀਵਾਣ ਮਲ ਤਲ ਮਲ ਪ੍ਰਵਾਣ ਮਲ ਬਖਸੀਸ ਮਲ ਨਿਸ਼ਾਨ ਮਲ ਕਰ ਮਲ ਪ੍ਰਵਾਣ ਮਲ ਮਲੇ ਆਖੇ ਨਾ ਜਾਏ ਆਖਾ ਕਰਹਿ ਲਿਬਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਮ ਖਿਆਣ।

ਗੁਰੂ ਆਖਿਆ ਸਵਰ ਨਾਰ ਮੰਜਣ ਸੇਵ ਕੀਤੇ ਆਖਿਆ ਆਖਣ ਪਾਹੇ ਕੀਤੀ ਕਹਿ ਕਹਿ ਹੋਰ ਠੁੱਟ ਜਾਹੇ ਤੇ ਕੀਤੇ ਹੋਰ ਕ੍ਰਹਿਤਾ ਆਖਣ ਕਹਿ ਕੇ ਜੇ ਵੜ ਭਾਵੈ ਤੇ ਵੜੋਏ ਨਾਨਕ ਜਾਣ ਸਾਚਾ ਸੋਈ ਜੀ ਇੱਕੋ ਆਖਿਆ ਬੋਲ ਵਿਗਾੜੂ ਤਾਂ ਲਿਖਿਆ ਸਰਗਾ ਵਾਰ ਆਗਾ ਵਾਰ ਸੋ ਦਰ ਕੇ ਹਾਵ ਸੋ ਘਰ ਕੇ ਹਾ ਜਿਤ ਬੈਸਰ ਸੰਭਾਲੇ ਬਾਜੀ ਨਾਦ ਉਹਨੇ ਕਸਮ ਖਾਵ ਕੀਤੇ ਬਾਵਨ ਹਾਰੀ ਕੀਤੇ ਰਾਗ ਪਰੀ ਸਿਉ ਕਹੀ ਅੰਨ ਕੀਤੇ ਗਾਵਣ ਹਾਰੀ ਗਾਵੈ ਹੈ ਤੁਹਨ ਪਾਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਹੈ ਚਿੱਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਹੀ ਸਰਵਰ ਮਾ ਦੇਵੀ ਸੋਹਣ ਸਦਾ ਸਵਾਰੀ ਗਾਵੈ ਹਿੰਦ ਦਸ ਬੈਠੇ ਦੇਵਤੇ ਆਦਰ ਨਾਲੇ ਗਾਵੈ ਹੈ ਸਿੱਧ ਸਮਾਧੀ ਇੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੀ ਗਾਵਣ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾ ਨਾਲੀ ਗਾਵੈ ਮੋਹਣੀਆ ਮਨਮੋਹਣ ਸੁਰਗਾ ਮਚ ਪਿਆਲੇ ਗਾਵਣ ਰਤਨ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨੋਂ ਗਾਵੈ ਜੋਤ ਭਾਵਣ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੀ ਮੈਂ ਚਿਤਨਿਆਵ ਨਾਨਕ ਅਭਿਚਾਰੀ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨ ਜਾਸੀ ਰਤਨਾ ਜਨਣ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋੜੀ ਧਿਆਨ ਕੀ ਕਰਹਿ ਬੇਭੂਤ ਕਿੰਥਾ ਕਾਲ ਕੁਆਰੀ ਕਾਇਆ ਜੋਗ ਨ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਸ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸੋ ਭੁਗਤ ਗਿਆਨ ਦਇਆ ਭੰਡਾਰਨ ਕਟਕਟ ਵਾਜੇ ਨਾਦ ਆਪਣਾ ਆਤ ਨਾਥੀ ਸਭ ਜਾ ਕੀ ਰਹਿ ਦਿਸ ਦਵਰਾ ਸਾਧ

ਵਣ ਇੱਕ ਸੰਸਾਰੀ ਇੱਕ ਭੰਡਾਰੀ ਕਲਾਈ ਦੀ ਵਣ ਜਿਪ ਸੁਭਾਵਿਤ ਬਥਲਾਵੈ ਜਿਪ ਹੋਵੈ ਪ੍ਰਮਾਣ ਉਹ ਵੇਖੈ ਉਹਨਾਂ ਨਾਲ ਦਰਣਿਆ ਵੈ ਬਖਤਾ ਇਹ ਵਡਾਣ ਆਦੇਸ਼ ਤਸੈ ਆਦੇਸ਼ ਆਦ ਨੀਲਾ ਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਆਸਨ ਲੋ ਲੋਇ ਭੰਡਾਰੋ ਜੋ ਕਿਛ ਪਾਇਆ ਸੋ ਇੱਕ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬੋ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀ ਇੱਕ ਨਾਮ ਜਗਦੀਸ਼ ਇਸ ਤਰ੍ਹਾਂ ਪਤ ਪੜੀ ਆਉਣ ਚੜੀਆ ਹੋਈ ਅਕੀ ਸਭ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਘਰ ਵਿਖਾ ਸੋਏ ਨਾਨਕ ਉੱਤਮ ਨੀਚ ਨ ਕੋਈ ਰਾਤੀ ਰੁੱਤੀ ਥਿਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤੈ ਸੋਹਨ ਪੰਜ ਪ੍ਰਵਾਣ ਨਦਰੀ ਕਰਮ ਪਵਾਨੀ ਸਾਰਨ ਕੱਚ ਪਕਾਈ ਉਤੈ ਪਾਏ ਨਾਨਕ ਗਾਇਆ ਜਾ ਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਾਵਣ ਪਾਣੀ ਵੈਸੰਤਰ ਕੀਤੇ ਕਾਨ ਮਹੇਸ਼ ਕੀਤੇ ਬ੍ਰਹਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਹੈ ਕੀਤੀ ਅਕਰਮ ਭੂਮੀ ਮਿਰ ਕੀਤੇ ਕੀਤੇ ਤੂਹ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧਨਾਥ ਕੀਤੇ ਕੀਤੇ ਦੇਵੀ ਵੇਸ ਹੈ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਤਨ ਸੰਬੰਧ ਕੀਤੀ ਅਖਾਣੀ ਕੀਤੀ ਬਾਣੀ ਕੀਤੀ ਪਾਤ ਨਿਰੰਦ ਕੀਤੀ ਸੁਰਤੀ ਸੇਵਕ ਕੀਤੇ

ਬਾਣੀ ਰੂਪ ਤੈ ਘਾੜਤ ਘੜੀਆ ਬਹੁਤ ਅਨੁਭਉ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੀ ਕੋ ਕਹਿ ਪਿੱਛਾ ਪਛਤਾਏ ਤਿੱਥੈ ਘੜੀਆ ਸੁਰਤ ਮਤ ਮਨ ਬੁੱਧ ਤਿੱਥੈ ਘੜੀਆ ਸਰਾ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਰਸੂਰ ਤਿੰਨ ਮਹਿਰਾਮ ਰਹੇ ਆ ਭਰਪੂਰ ਹੈ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨ ਕਥਨੇ ਜਾਹੀ ਨਾ ਉਹ ਮਰਨ ਠਾਗੇ ਜਾਹੀ ਜਿਨ ਕਾ ਰਾਮ ਸਹਿਮਨ ਮਾਹੇ ਤਿੱਥੈ ਭਗਤ ਵਸੈ ਕੇ ਲਵੋ ਕਰਹ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਬ੍ਰਭੰਡ ਜੇ ਕੋ ਕਥਾ ਤੈ ਅੰਤ ਨ ਅੰਤ ਤਿੱਥੈ ਲੋ ਅਲੋ ਅਕਾਰ ਜਿਵ ਜਿ ਹੁਕਮ ਤਿਵੈ ਤਿਵਕਾਰ ਵੇਖੈ ਸਹਿ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰੂ ਜਾਤ ਪਹਾਰਾ ਧੀਰ ਸੁਨਿਆਰ ਹਰਨ ਮਤ ਵੇਦ ਹਥਿਆਰ

ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੈ ਪ੍ਰਸਾਦ ਚੱਕਰ ਚੇਹੇ ਨਰ ਵਰਨ ਜਾਤ ਵਰ ਪਾਤ ਨਹਿ ਜਹਿ ਰੂਪ ਰੰਗ ਰੜੇ ਭੇਕੋ ਕਹਿ ਸਖਤ ਕੇਹ ਅਚਲ ਮੂਰਤ ਅਨੁਭਵ ਪ੍ਰਕਾਸ਼ ਮਿੱਤੋ ਕਹਿ ਜਾਇ ਕੋਟ ਇੰਦਰ ਨਰਾਣ ਸਾਹ ਹਿਸਾ ਹਣ ਗਣ ਜੈ ਤ੍ਰਿਪਵਣ ਮਿਹਿ ਪਉ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿ ਤੋ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣ ਸਮਤ ਪੁਜਹੁ ਪ੍ਰਿਆਤ ਸੰਦੈ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੀ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਦੁਦਾਰੀ ਨਮਸਤੰਗ ਪਾਰੀ ਨਮਸਤੰਗ ਸੁਇਕੈ ਨਮਸਤੰਗ ਨਿਕੈ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਦਾਨੇ ਨਮਸਤੰਗ ਗਾਹੀ ਨਮਸਤੰਗ ਬਾਹੀ ਨਮਸਤੰਗ ਤ੍ਰਿਭਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤ ਸ੍ਰਮੇ ਨਮਸਤੰਗ ਜਰਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੀ ਨਮਸਤੰਗ ਪਾਤੇ ਨਮਸਤੰਗ ਮਦਵੇ ਨਮਸਤੇ ਦੇਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮ ਸਰਬ ਭੂਪੇ ਨਮ ਸਰਬ ਖਾਪੇ ਨਮ ਸਰਬ ਤਾਪੇ ਨਮ ਸਰਬ ਕਾਲੇ ਨਮ ਸਰਬ ਪਾਲੇ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੋਬਨਮੇ ਨਮੋ ਸਰਬ ਗੌਣੇ ਨਮ ਸਰਬ ਭਾਉਣੇ ਨਮ ਸਰਬ ਰੰਗੇ ਨਮ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਮਰਨੇ ਨਮਸਤੰਗ ਮਰਨੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮ ਸਰਬ ਧੰਦੇ ਨਮੋ ਸੰਬੰਧੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਮਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਨਮਤੇ ਨਮਸਤੰਗ ਹੰਤੇ ਨਮਸਤ ਸੁਹਾਗੇ ਨਮਸਤੰਗ ਸੁਹਾਗੇ ਨਮ ਸਰਬ ਸੋਖੁ ਨਮ ਸਰਬ ਪੋਖੁ ਨਮ ਸਰਬ ਕਰਤਾ ਨਮ ਸਰਬ ਹਰਤਾ ਨਮੋ ਜੋਗ ਜੋਗੇ ਨਮ ਭੋਗ ਭੋਗੇ ਨਮੋ ਸਰਬ ਦਿਆਲੇ ਨਮ ਸਰਬ ਪਾਲੇ ਚਾਤਰੀ ਛੰਦ ਤੈ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲੇਖਾ ਭੇਖਾ ਨਾਮ ਹੈ ਕਮ ਹੈ ਤੇ ਹੈ ਭੇ ਹੈ ਜੀਤਾ ਪੀਤਾ ਤਰਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸਰਗਿਆ ਨੀਲ ਹੈ ਨਾਦਿਆਂ ਜੇ ਹੈ ਜਾਦੇ ਹੈ ਜਨਮ ਹੈ ਵਰਣ ਹੈ ਭੂਤਿਆਂ ਭਰਣੈ ਗੰਜ ਹੈ ਭਾਜਿਆ ਝੂਜਿਆ ਝਾਂਜਿਆ ਮੀਕਾਂ ਪੀਕਾਂ ਧੰਦ ਹੈ ਬੰਦ ਹੈ ਨਿਰਭੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਲਾਹ ਹੈ ਜਾਹ ਅਨੰਤ ਹੈ ਮਹੰਤ ਹੈ ਅਲੀ ਕੈ ਨਸਤੀਕ ਹੈ ਨਿਰਲੰਬ ਹੈ ਸਮ ਹੈ ਗਮ ਹੈ ਜਮ ਹੈ ਭੂਤਿਆਂ ਸੂਤਿਆਂ ਲੋਕ ਹੈ ਸੋ ਕੈ ਕਰਮ ਹੈ ਭਰਮੈ ਜੀਤਿਆਂ ਪੀਤਿਆਂ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜਹੁ ਪ੍ਰਿਆਤ ਛੰਦ ਹੈ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੇ ਸਮਸਤੀ ਸੁਪੇ ਭੂਤੇ

ਰਾਜ ਦਾ ਦੇ ਸੁਰੰਗ ਪਰਮ ਦੇ ਨਮੋ ਸ਼ਸਤਰ ਪਾਣੀ ਨਮੋ ਅਸਤਰ ਮਾਣੀ ਨਮੋ ਪਰਮ ਗਿਆਤਾ ਨਮੋ ਲੁਕਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੇ ਸੁਰੰਗ ਪਰਮ ਜੁਗਤੇ।

ਬੀਜਿਆ ਖਿਜਿਆ ਸਮਸੰਗ ਪ੍ਰਸਿੱਜੇ ਕਿਰਪਾਲੰਗ ਸਰੂਪ ਏਕੋ ਕਰਮ ਪ੍ਰਣਾਸੀ ਸਦਾ ਸਰਬਦਾਰੇ ਦਿਸਦੰਗ ਨਿਵਾਸੀ ਚਰਪੜ ਛੰਦ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੀ ਅਚਲ ਭੋਗੀ ਅਚਲ ਰਾਜੇ ਅਟਲ ਸਾਜੇ ਅਖਲ ਤਰਮੰਗਲ ਕਰਮ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਣੇ ਸਰਬੰਗ ਮਾਨੇ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰਗ ਸਰਬੰਗ ਭੇਵੰਗ ਸਰਬੰਗ ਕਾਲੇ ਸਰਬੰਗ ਪਾਲੇ ਰੂਆਲ ਛੰਦ ਤੈ ਪ੍ਰਸਾਦ ਆਦਿ ਰੂਪ ਅਨਾਦ ਮੂਰਤ ਜੋਰ ਪੁਰਖ ਪਾਰੂ ਸਰਬ ਮਾਨ ਤ੍ਰਮਾਨ ਦੇਵ ਭੇਵ ਆਦ ਉਦਾਰੂ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਬਿਰਾਜ ਹੀ ਅਵਧੂਤਰ ਵਿਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਦੇਖ ਆਦ ਪੁਰਖ ਦਾਰ ਮੂਰਤਾ ਜੋਨ ਆਦਿ ਸੇਖ ਦੇ ਸੌਰ ਨ ਭੇ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਬਿਸਾ ਹੋ ਫੈਲੂ ਅਰ ਰਾਗ ਨਾਮ ਕਾਮ ਬਿਹੀਨ ਭੇਖ ਸਧਮ ਨਾ ਜਾਏ ਸਰਬ ਮਾਨ ਸਰਬਤਰ ਮਾਨ ਸਦਾ ਮਨ ਤਾਹੇ ਏਕ ਮੂਰਤ ਨੇਕ ਦਰਸ਼ਨ ਕੀਨ ਰੂਪਾ ਨੇਕ ਖੇਲ ਅਖੇਲ ਖੇਲ ਖੇਲ ਖੇਲ ਅਖੇਲ ਖੇਲ ਅੰਤ ਕੋ ਫਿਰ ਏਕ ਦੇਵ ਭੇਵ ਨ ਜਾਣੀ ਜਿਹੇ ਭੇਦ ਔਰ ਕੁਤੇਵ ਰੂਪ ਰੰਗ ਨ ਜਾਤ ਪਾਸੋ ਜਾਣੀ ਕਿਹ ਜੇਵ ਤਾਤ ਮਾਤ ਨ ਜਾਤ ਜਾਕਰ ਜਨ ਬਰਨ ਬਹੀਨ ਚੱਕਰ ਬੱਕਰ ਫਿਰਾਏ ਚਤਰ ਚੱਕ ਮਨ ਪੁਰਤੀਨ ਲੋਕ ਚਾਹੁੰਦਾ ਕਿ ਵਿਖਾ ਜਗ ਜਾਪੀ ਜਿਹ ਜਾਪ ਆਦਿ ਦੇਵ ਅਨਾਦ ਮੂਰਥਾਪ ਸਬਹਜ ਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਪਾਰੂ ਸਰਬ ਸਿਵਰਤਿਅਮ ਭਵ ਗਰਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਕਾਲ ਪੁਰਖ ਦੇ ਸੋ ਧਰਮ ਧਾਮ ਸੋ ਭਰਮ ਰਾਤ ਭੂਤਾ ਲੱਕ ਭੇਸ ਅੰਗ ਰੰਗ ਨਰੰਗ ਜਾ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇ ਕਾਮ ਆਪ ਰੂਪ ਅਮੀਕ ਅਨੁਸਤਿ ਪੁਰਖ ਅਵਧੂਤ ਹੈ ਗਰਭ ਗੰਜਨ ਸਰਭੰਜਨ ਆਦਿ ਰੂਪਾ ਸੂਤ ਅੰਗ ਹੀਨ ਭਾਵਨਾਤਮਿਕ ਪੁਰਖ ਪਾਰੂ ਸਰਬ ਲਾਇਕ ਸਰਬ ਘਾਗ ਸਰਬ ਕੋ ਪ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤਿਰ ਭੇਖ ਸਰਬ ਸਾਸਨ ਨਾ ਜਾਣੀ ਜੇ ਰੂਪ ਰੰਗ ਅਰੇਖ ਪਰਮ ਬੇਦ ਪ੍ਰਾਣ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮਰਤ ਪ੍ਰਾਣ ਸਾਸਰ ਨਾ ਆਵਹੀ ਬਹੁ ਚਿਤੋ ਮਨ ਭਰ ਛੰਦ ਤਾ ਪ੍ਰਸਾਦ ਗੁਣ ਗਰ ਉਦਾਰ ਮਹਿਮਾ ਪਰ ਆਸਨ ਭੰਗ ਪੁਨ ਅੰਗਨ ਭਉ ਪ੍ਰਕਾਸ਼ ਨਿਸਦਿਨ ਅਨਾਸ ਆਜਨ ਬਾਹੂ ਸਾਹੂ ਸਾਹੂ ਰਾਜਨ ਰਾਜ ਭਾਨ ਭਾਨ ਦੇਵਨ ਦੇਵ ਮਹਾਨ

ਸਾਕਰਮਾ ਦ੍ਰਿਸਾ ਧਰਮ ਸਭਾ ਪੰਨਾ ਡੈ ਅੰਡਨ ਬਾਡੈ ਚਾਚਰੀ ਛੰਦ ਤਾ ਪ੍ਰਸਾਦ ਗੋਬਿੰਦੇ ਮੱਖਣ ਦੇ ਉਦਾਰੇ ਅਪਾਰੇ ਹਰੀਅਮ ਕਰੀਮ ਨਾਮੇ ਅਕਾਮੇ ਭੁਜੰ ਪ੍ਰਿਆਤ ਛੰਦੇ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੀ ਚਤੁਰ ਚੱਕਰ ਜਾਨੀ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੀ ਚਤੁਰ ਚੱਕਰ ਕਾਲੀ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰਾ ਨਾ ਮਿੱਤਰਾ ਨਾ ਪਰਮੰਗ ਨਾ ਪਿਤਰਾ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿਤਰਾ ਨਾ ਮਿੱਤਰਾ ਏ ਪਰਿਆ ਪਵਿੱਤਰਾ ਪਰਤੀ ਸੈ ਆਦਿ ਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤਾ ਪ੍ਰਸਾਦ ਕਥ ਤੇ ਕੇ ਅਛੇ ਜਿ ਦੇਸੈ ਕੇ ਅਭਿਜ ਪੇਸੈ ਕੇ ਅਗੰਜ ਕਰਮੈ ਕੇ ਅਪੰਜ ਫਰਮੈ ਕੇ ਅਭਿਜ ਲੋਕੈ ਅਕੇ ਅਦਿਤ ਸੁਕੈ ਕੇ ਅਵਧੂਤ ਵਰਣੈ ਕੇ ਵਿਭੂਤ ਵਰਣੈ ਕੇ ਰਾਜਨ ਪ੍ਰਭੈ ਕੇ ਤ੍ਰਮੰਗ ਤੁਜੈ ਕੇ ਅਸੋਕ ਵਰਣੈ ਕੇ ਸਰਬਾ ਭਰਣੈ ਕੇ ਜਗਦੰਗ ਕਰਿਤੀਏ ਕੇ ਛਤਰੰਗ ਛਤਨੀਏ ਕੇ ਬ੍ਰਹਮੰਗ ਸਰੂਪੈ ਕੇ ਅਨੁਪ ਅਨੁਪੈ ਕੇ ਆਦਿ ਅਧੀਵੈ ਕੇ ਆਪ ਭੇਵੈ ਕੇ ਚਤੁਰੰਗ ਬਿਹੀਨੈ ਕੇ ਕਾਧੀਨੈ ਕੇ ਰੋਜੀ ਰਜਾ ਕਰ ਰਹੀਮਾ ਰਿਹਾ ਕਰ ਕਪਾਕ ਪਿਆ ਬੈਂ ਕੇ ਗੈਬਲ ਗਿਆ ਬੈਂ ਕੇ ਆਪ ਗੁਨਾਹੀ ਕੇ ਸਾਹ ਸਾਹੀ ਕੇ ਕਾਰਨ ਕੁੰਡਿੰਦਾ ਹੈ ਕੇ ਰੋਜੀ ਦਿਹੰਦ ਹੈ ਕੇ ਰਾਜ ਕਰ ਰਹੀਮੈ ਕੇ ਕਰਮੰ ਕਲੀ ਮੈਂ ਕੇ ਸਰਬੰ ਕਲੀ ਹੈ ਕੇ ਸਰਬੰ ਦਲੀ ਹੈ ਕੇ ਸਰਬਤਰ ਮਾਨੇ ਕੇ ਸਰਬਤਰ ਦਾਨੇ ਕੇ ਸਰਬਤਰ ਗਾਉਣੇ ਕੇ ਸਰਬਤਰ ਭਾਉਣੇ ਕੇ ਸਰਬਤਰ ਦਿਸੈ ਕੇ ਸਰਬਤਰ ਪੇਸੈ ਕੇ ਸਰਬਤਰ ਰਾਜੈ ਕੇ ਸਰਬਤਰ ਸਾਜੈ ਕੇ ਸਰਬਤਰ ਦੀਨੈ ਕੇ ਸਰਬਤਰ ਲੀਨੈ ਕੇ ਸਰਬਤਰ ਜਾ ਹੋ ਕੇ ਸਰਬਤਰ ਪਾ ਹੋ ਕੇ ਸਰਬਤਰ ਦਿਸੈ ਕੇ ਸਰਬਤਰ ਪੇਸੈ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੁਖੈ ਕੇ ਸਰਬਤਰ ਭੁਖੈ ਕੇ ਸਰਬਤਰ ਤ੍ਰਾਣੈ ਕੇ ਸਰਬਤਰ ਪ੍ਰਾਣੈ ਕੇ ਸਰਬਤਰ ਦਿਸੈ ਕੇ ਸਰਬਤਰ ਪੇਸੈ ਕੇ ਸਰਬਤਰ ਮਾਨੈ ਸਦੈਵ ਪ੍ਰਧਾਨੈ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਪਹਿਨੈ ਕੇ ਸਰਬਤਰ ਮਾਨੈ ਕੇ ਸਰਬਤਰ ਇੰਦ੍ਰੈ ਕੇ ਸਰਬਤਰ ਚੰਦ੍ਰੈ ਕੇ ਸਰਬੰਗ ਕਲੀਮੈ ਕੇ ਪਰਮੰਗ ਅਫੀਮੈ ਕੇ ਆਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਹੁਸਨ ਲਵਜੂਹੈ ਤਮਾ ਮਰੜਜੂਹੈ ਹਮੇਸ਼ਰ ਸਲਾਮੈ ਸਲੀਖਤ ਬਦਾਮੈ ਗਨੀਮਲ ਸਕਸਤੈ ਗਰੀਬਲ ਪ੍ਰਸਤੈ ਬੁਲੰਦਰ ਮਕਾਨੈ ਜਿਮਨ ਜਮਾਨੈ ਤਮਯਲ ਤਮਾਮੈ ਰੁਜਰ ਨਧਾਨੈ ਹਰਿ ਫਲ ਜੀ ਮਰ ਜਾ ਕੇ ਜਗੀਨੈ ਅਨੇਕ ਤਰੰਗ ਹੈ ਭੇਦ ਹੈ ਭੰਗ ਹੈ ਜੀਜਨ ਨਵਾਜੈ ਗਰੀਮਿਕ ਰਾਜੈ ਨਿਰੋਕਤ ਸਰੂਪੈ ਤੇਰੇ ਮਗਤ ਵਿਭੂਤ ਹੈ ਪ੍ਰਭੁਗਤ ਪ੍ਰਭੈ ਸੁਜੋਗਤ ਸੁਦਾਨ ਸਦੈਵ ਸੁਪੈ ਭੇਦੀ ਅਨੁਪੈ ਸਮਸਤ ਉਪਰਾਜੈ ਸਦਾ ਸਰਵ ਸਾਜ ਹੈ ਸਮਸਤ ਸਲਾਮੈ ਸਦੈਵ ਕਾਮ ਨਿਰਬਾਧ ਸਰੂਪੈ ਅੰਗਾਦ ਰੂਪੈ ਓ ਅੰਗਾਦ ਰੂਪੈ ਨਾ ਸਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭਰਨ ਤ੍ਰਿਭਾਦੇ ਅਗੰਜੇ ਅਗਾਦੇ ਸੁਭੰ ਸੁਰਭਾਗੇ ਸੁਸਰਭਾ ਅਨੜਾਗੇ ਤ੍ਰਿਭੁਗਤ ਸਰੂਪੈ ਛੇਜਹਿ ਚੂਤੈ ਕਿ ਨਰਕੁ ਪ੍ਰਣਾਸੈ ਪ੍ਰਤੀਅਲ ਪ੍ਰਵਾਸ ਹੈ ਨਿਰੋਕਤ ਪ੍ਰਭਾ ਹੈ ਸਦੈਵੰ ਸਦਾ ਹਿਮੇ ਭੁਗਤ ਸਰੂਪੈ ਪ੍ਰਯੁਗਤ ਅਨੂਪ ਹੈ ਨਿਰੋਕਤ ਸਦਾ ਹਿਮੇ ਭੁਗਤ ਪ੍ਰਭਾ ਹੈ ਅਨੁਕਤ ਸਰੂਪੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦੈ ਅਪੰਗ ਹੈ ਅਨੰਗ ਹੈ ਅਪੇਖ ਹੈ ਅਲੇਖ ਹੈ ਪਰਮ ਹੈ ਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਬਹਿ ਹੈ ਭੂਤਿਆਂ ਧੂਤੈ ਅਨਾਸਿਆਂ ਦਾਸਿਆਂ ਧਾਦੈ ਬੰਦੈ ਭਗਤੈ ਬਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤੈ ਸੁਨਤੈ ਅਲਿਖਿਆ ਲਿਖਿਆ ਲਿਖਾ ਭੇਖਾ ਢਾਹ ਹੈ ਗਾਹ ਹੈ ਸਮ ਹੈ ਗਮ ਹੈ ਨੀਲ ਅਨਾਦ ਹੈ ਅਨਿੱਤ ਹੈ ਸੋ ਨਿੱਤ ਹੈ ਜਾਤ ਹੈ ਜਾਦ ਹੈ ਚਰਪੜ ਛੰਦ ਤੈ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾਉ ਸਰਬੰਗ ਖਿਆਤਾ ਸਰਬੰਗ ਗਿਆਤਾਉ ਸਰਬੰਗ ਹਰਤਾ ਸਰਬੰਗ ਕਰਤਾਉ ਸਰਬੰਗ ਪ੍ਰਾਣੂ ਸਰਬੰਗ ਤ੍ਰਾਣੂ ਸਰਬੰਗ ਕਰਮੰਗ ਸਰਬੰਗ ਧਰਮੰਗ ਸਰਬੰਗ ਜੁਗਤਾ ਸਰਬੰਗ ਮੁਕਤਾਉ ਰਛਾਵਲ ਛੰਦ ਤੋ ਪ੍ਰਸਾਦ ਨਮੋ ਨਰਕ ਨਾਸ ਇਸਦੈਵੰਗ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਤਮ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭੰਗ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੁੱਤਰੈ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਾਕ ਸਰੀ ਕੈ ਅਮਿਤ ਅਮੀ ਕੈ ਸਦੈਵੰ ਪ੍ਰਭਾ ਅਜਾਹ ਅਜਾਹ ਭਗਵਤੀ ਛੰਦ ਤ ਪ੍ਰਸਾਦੇ
ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇਸ਼ਰ ਸਲਾਮ ਹੈ ਇਸ ਮਸਲ ਕਲਾਮ ਹੈ ਕਿ ਸਾਹਿਬ ਦਿਮਾਗ ਅੱਗੇ ਹੁਸਨ ਚਿਰਾਗ ਹੈ ਕਿ ਕਾਮਲ ਕਰੀ ਮੈਂ ਕਿ ਰਾਜ ਕਰੀ ਮੈਂ ਕਿ ਰੋਜੀ ਦੇ ਹੰਦ ਹੈ ਕਿ ਰਾਜ ਕਰ ਰਹਿੰਦ ਹੈ ਕਰੀ ਮੁਲਕ ਮਾਲ ਹੈ ਕਿ ਹੁਸਨ ਜਮਾਲ ਹੈ ਗਰੀ ਮੁਲਕ ਰਾਜ ਹੈ ਗਰੀਬ ਨਿਵਾਜ ਹੈ ਹਰਿ ਫੁਲ ਸੁਕਨ ਹੈ ਫੈਸਲ ਪਕਨ ਕਲੰਕ ਪ੍ਰਣਾਸ ਹੈ ਸਮਸਤ ਨਿਵਾਸ ਹੈ ਗੰਜ ਲਗਨੀ ਮੈਂ ਰਜਾਇ ਕਰੀ ਮੈਂ ਸਮਸਤ ਜਬਾਹੇ ਕਿ ਸਾਹਿਬ ਕਿਰਾ ਹੈ ਕਿ ਨਰਕੁ ਪ੍ਰਣਾਸ ਹੈ ਬਹਿਤ ਨਿਵਾਸ ਹੈ ਕਿ ਸਰਬਲ ਗਵਨ ਹੈ ਹਮੇਸ਼ਰ ਰਵਨ ਹੈ ਤਮਾਮ ਤਜੀਮ ਹੈ ਸਮਸਤ ਅਜੀਜ ਹੈ ਪਰਮ ਪਰਮੀ ਸਹਿ ਸਮਸਤ ਅਦੀਸ ਹੈ ਅਦੇਸਰ ਲੇਖ ਹੈ ਮੇਸਲ ਭੇਖ ਹੈ ਜਿਮਨ ਜਮਾ ਹੈ ਅਮਿਕੁਲ ਮਾਹ ਹੈ ਕਰੀ ਮੁਲਕ ਮਾਲ ਹੈ ਕਿ ਜੋਰਤ ਜਮਾਲ ਹੈ ਕਿ ਅਤਲੰਗ ਪ੍ਰਕਾਸ਼ ਹੈ ਕਿ ਮਤੋ ਸਬਾਸ ਹੈ ਕਿ ਅਜ ਬਸਰੂਪ ਹੈ ਕਿ ਮਤੋ ਵਿਭੂਤ ਹੈ ਕਿ ਮਤੋ ਪਸਾ ਹੈ ਕਿ ਆਤਮ ਪ੍ਰਭ ਹੈ ਕਿ ਮਤਲਬ ਮਿਤੋ ਕਿ ਆਤਮ ਪ੍ਰਭ ਹੈ ਕਿ ਅਤਲੰਗ ਅਨੰਗ ਹੈ ਕਿ ਮਤੋ ਭੰਗ ਹੈ ਮਦ ਪਾਰਛੰਦ ਤਾਂ ਪ੍ਰਸਾਦ ਮੋਨ ਮਨ ਪ੍ਰਣਾਮ ਗੁਣ ਗਨ ਮਦਾਮ ਹਰ ਬਰ ਗੰਜ ਹਰ ਨਰ ਪ੍ਰਭਾਂਜਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਖਨ ਬਰ ਨਰ ਅਮੰਡ ਅਨੁਭਵਨਾਸ ਮੋਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਛਿਜੰਗ ਆਸਨ ਭੰਗ ਉਪਮਾ ਪਾਰ ਗਤ ਮਿਤ ਦਰ ਜਲ ਥਲ ਅਮੰਡ ਜਿਸ ਵਿਸ ਭੰਡ ਜਲ ਥਲ ਮਹੰਤ ਜਿਸ ਵਿਸ ਬੇਅੰਤ ਅਨੁਭਵਨਾਸ ਧ੍ਰਿਤ ਧਰ ਤਰਾਸ ਆਦਿਨ ਬਾਹੇ ਕੈਸਦਾ ਹੋ ਓਅੰਕਾਰਾਦ ਕਥਨੀ ਨਾਦ ਖਲਖੰਡ ਖਿਆਲ ਗੁਰ ਬਰਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਣ ਚਿਜ ਗਾਤ ਅਜਨ ਬਾਤ ਅਣ ਝੰਜ ਗਾਤ ਅਣੰਤ ਬਾਤ ਅਣ ਟੁੱਟ ਭੰਡਾਰ ਠਟ ਪਾਰੂ ਆਡੀਠ ਧਰਮ ਅਤ ਠੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਾਂ ਪ੍ਰਸਾਦ ਕਰਨਾਲਾ ਹੈ ਅਰਕਾਲਾ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਕ੍ਰਿਤ ਕੇ ਧਨ ਹੈ ਜਾ ਕੇ ਕਰਨ ਹੈ ਮਨ ਮਾਨ ਹੈ ਜਗ ਜਨ ਹੈ ਸਰਬੰ ਭਰ ਹੈ ਸਰਬੰ ਕਰ ਹੈ ਸਰਬ ਪਾਸ ਹੈ ਸਰਬਨਾਸ ਹੈ ਕਰਣਾ ਕਰ ਹੈ ਬੇਸੋਂ ਪਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਿਮੰਡਸ ਹੈ ਖਲਖੰਡਸ ਹੈ ਪਰ ਤੇ ਪਰ ਹੈ ਕਰਣਾ ਕਰ ਹੈ ਜਪਾ ਜਪ ਹੈ ਥਪਾ ਥਪ ਹੈ ਕ੍ਰਿਤਾ ਕ੍ਰਿਤਾ ਅਮ੍ਰਿਤਾ ਮ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਕਰਣਾ ਕ੍ਰਿਤ ਹੈ ਕ੍ਰਿਤਾ ਕ੍ਰਿਤਾ ਹੈ ਧਰਣੀ ਤ੍ਰੇਤਾ ਮਤੇਸ਼ਵਰ ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤਾ ਅਮ੍ਰਿਤਾ ਮ੍ਰਿਤ ਹੈ ਅਜਵਾ ਕ੍ਰਿਤਾ ਅਮ੍ਰਿਤਾ ਮ੍ਰਿਤ ਹੈ ਨਰ ਨਾਇਕ ਹੈ ਖਲਕਾਇਕ ਹੈ ਦੇਸੋਂ ਪਰ ਹੈ ਕਰੁਣਾਲਯ ਹੈ ਨਰਪਨਾਇਕ ਹੈ ਸਰਪਾਇਕ ਹੈ ਭਾਵ ਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾ ਕਰਤਾ ਹੈ ਕਰਤਾ ਕਰ ਹੈ ਹਰਤਾ ਹਰ ਹੈ ਪ੍ਰਮਾਤਮ ਹੈ ਸਰਬ ਆਤਮ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪਰਿਆ ਛੰਦ ਹੈ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਤਾਮ ਸਿੰਘ ਸਾਤ ਰੂਪੇ ਨਮੋ ਪਰਮ ਤਤੰਗ ਅਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨ ਨਮ ਮੰਤਰ ਮੰਤਰੇ ਨਮ ਧਿਆਨ ਧਿਆਨੇ ਨਮੋ ਜੋਧ ਜੋਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਾ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰੇ ਨਾਦੰਗ ਬੇਭੂਤੇ ਕਲੰਕਰ ਰੂਪੇ ਅਲੰਕਾਰ ਅਲੰਕੇ ਨਮੋ ਆਸਾ ਸਿਰ ਵਾਂਗ ਬੰਕੇ ਅਭੰਗੀ ਸਰੂਪੇ ਅਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਲੀ ਅਨੰਗੀ ਕਾਮੇ ਇਕ ਅਛਰੀ ਛੰਦ ਅਜੈ ਅਲੈ ਭੈ ਬੈ ਅਪੂ ਅਜੂ ਅਨਸ ਅਕਸ ਗੰਜ ਭੰਜ ਲੱਖ ਭਖ ਕਰ ਦਿਆਲ ਅਲੇਖ ਭੇਖ ਅਨਾਮ ਅਕਾਹ ਅਨਾਮ ਕਾਮ ਗਾਹ ਢਾ ਨਾਤੀ ਪਰਮਾਥੇ ਅਜੋਨੀ ਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਭਰਮੰਗ ਗੰਜੇ ਲੇਖੇ ਭੁਜੰਗ ਪ੍ਰਯਾਤ ਛੰਦੇ ਨਮਸਤ ਪ੍ਰਣਾਮੇ ਸਮਸਤ ਪ੍ਰਣਾਸੇ ਅਗੰਜਲ ਅਨਾਮੇ

ਹਰੀਓਂ ਕਰੀਓਂ ਕਰੀ ਮੁਲ ਰਹੀ ਮੈਂ। ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ, ਸਜਮ ਪਹੁ ਸੁਭੰ ਸਰਬਦਾ ਸਰਬਜੁਗਤੇ, ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰ ਬੇਪੂਤੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀ ਤੈ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਕਰਿਓ ਘਰ ਜੋਗ ਜਤੀ ਕੇ ਸੂਰ ਸਦਾਰਜਨ ਸੁਧ ਸੁਧਾਧਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੋ ਮਤ ਕੋਣ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨੇਕ ਰਤੀ ਕੇ ਮਾਤੇ ਮਤੰਗ ਜਰ ਜਰ ਸੰਗ ਅਨੁਪਾ ਤੰਗ ਸਰੰਗ ਸਵਾਰੀ ਕੋੜ ਤਰੰਗ ਕੁਰੰਗ ਸੇ ਕੋਦਤ ਪਾਵਨ ਕੇ ਗੌਣ ਕੋ ਜਾਤਨ ਵਾਰੇ ਭਾਰੀ ਭੁਜਾਨ ਕੇ ਭੂਪਲੀ ਬੈਦਵ ਨਿਆਵਤ ਸੀਸ ਨਜਾਤ ਵਿਚਾਰੇ ਏਤੇ ਭਏ ਤੋ ਕਾਹ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਪ੍ਰੈ ਸਬਦੇ ਸਥਾਨ ਕੋ ਵਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਤੋ ਕੌਣ ਗਣਨ ਜਾਤ ਵਿਚਾਰੇ ਸ੍ਰੀ ਪਾਤਿ ਸ੍ਰੀ ਭਗਵਾਨ ਭਜੇ ਬਿਨੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਾ ਆਦਮ ਦਾਨ ਸੁਸੰਜਮ ਨੇ ਅਨੇਕ ਵਸੇਖਾ ਵੇਦ ਪੁਰਾਣਕ ਤੇ ਪੁਰਾਣ ਜ਼ਮੀਨ ਜਬਾਨ ਸਬਾਨ ਕੇ ਪੇਖਾ ਪਾਵਨ ਆਹਾਰ ਜਤੀ ਜਤਾਰ ਸਭੈ ਸੁਬਿਚਾਰ ਹਜ਼ਾਰ ਕ ਦੇਖਾ ਸ੍ਰੀ ਭਗਵਾਨ ਭਜੇ ਬਿਨ ਭੂਪਤ ਏ

ਪਲ ਹੀ ਪਲ ਮੈਂ ਸਬਦਾਂ ਪਾਂਗੇ ਪੁੰਨ ਪ੍ਰਤਾਪ ਬਾੜ ਜੈ ਤੁਹਾਨੂੰ ਵੋ ਪਾਪਨ ਗੇ ਵੋ ਪੰਚਕਮ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਾਬਤ ਪਾਂਗੇ ਪੁੰਨ ਪ੍ਰਤਾਪ ਪੁੰਨ ਪ੍ਰਤਾਪ ਬਾਣ ਦਾਨਵ ਦੇ ਫਨਿੰਦਰ ਸਾਤਰ ਭੂਤ ਵੇਖ ਭਾਣ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਾਬਤ ਥਾਪਤ ਪਾਂਗੀ ਪੁੰਨ ਪ੍ਰਤਾਪ ਬਾਣ ਜਾ ਧੁਨ ਪਾਪਨ ਕੇ ਬਹੁ ਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪਾਂਗੇ ਮਾਨਵ ਇੰਦਰ ਵਿਜਿੰਦਰ ਨਾਦਵ ਜਾਵਣ ਤਰਲੋਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਤ ਗਜਾਨੂ ਅਨੇਕ ਸੋਮ ਬਰਸਾਤ ਬਰਾਂਗੇ ਬ੍ਰਹਮ ਮਹੇਸਰ ਬਿਸਨ ਸੱਚੀ ਪਤ ਅੰਤ ਪਸੇ ਜਮ ਪਾਸ ਬਰਾਂਗੇ ਜੀ ਨਾ ਸ੍ਰੀ ਪਤ ਕੇ ਪ੍ਰਸ ਹੈ ਪਾਗ ਤੇ ਨਾ ਫਿਰ ਨਾ ਦੇਹ ਧਰਾਂਗੇ ਕਾਹ ਭਇਓ ਜੋ ਦੋ ਲੋਚਨ ਮੂੰਦ ਕਾਏ ਬੈਠ ਰਹੇ ਭਗਤਿਆਨ ਗਾਇਓ ਨਾਥ ਪਿਰਿਓ ਲੀਏ ਸਾਸ ਮੁੰਦਰ ਲੋਗ ਪ੍ਰਲੋਗ ਵਾਯੋ ਬਸ ਕੀਓ ਬਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੂੰ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨਹੀਂ ਪ੍ਰਪਾਇਓ ਕਾਹੂ ਲੈ ਪਾਹਨ ਪੂਤਰਿਓ ਸਿਰੂ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪੁਛਾਹ ਕੋ ਸੀਸ ਨਵਾਯੋ ਕੋ ਬੁਤਾਨਕ ਪੂਜਤ ਹੈ ਪਸ ਕੋ ਮਿਰਤਾਨਕ ਪੂਜਨ ਧਾਇਓ ਕੂਰ ਕਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬੁਤਾਨਕ ਪੂਜਤ ਹੈ ਪਸ ਕੋ ਮਿਰਤਾਨਕ ਪੂਜਨ ਧਾਇਓ ਹੋਰ ਕਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚੋ ਬੇਨਤੀ ਚਾਉ ਪਾਈ

ਨੀਲਾਨਾਦ ਸੰਭ ਤਾਕਾ ਮੁੜ ਚਰਦ ਪੇਦਾ ਜਾ ਕੋ ਪੇਮਨ ਪਾਵਨ ਬੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਹ ਮੂੜ ਕਰ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ।

ਕੌਣ ਸਿਮਟ ਭਾਈ ਸ਼ੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਈ ਹੈ ਚੰਮ ਭਵ ਆਦਿ ਜੁਗਾਂ ਦੇ ਸਰੂਪ ਸਜਮ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਘਰੋ ਦੋਟ ਜਿਤੇ ਉਠਮਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਧੋਜ ਤਬ ਸਰਣੀ ਪਰੇ ਤਿਨਕੇ ਦੁਰਟ ਦੁਖਤ ਹੈ ਮਰੇ ਪੁਰਖ ਜਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ।

ਕਰਤਾ ਸ੍ਰੀ ਅਸਤੁਜ ਜਪੈ ਦਿਆਲਾ ਪੂਰਨ ਕਰਾਂ ਗ੍ਰੰਥ ਕਾਲਾ ਮਨ ਬਾਂਛਿਤ ਫਲ ਪਾਵੈ ਸੋਈ ਦੁਖ ਨਾਥ ਸਾਹਿਬ ਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੇ ਸੁਰਸਨਾ ਪਾਵਈ ਸੁਨਾ ਮੂੜ ਚਿਤ ਲਾਇ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨੰਗ ਤਿਨ ਨਰ ਕੇ ਰਹਿ ਹੋ ਜੋ ਜਾ ਕੀ ਇੱਕ ਵਾਰ ਜਾਉ ਪਾਈ ਕੋ ਕਹਿ ਜਾਉ ਪਾਈ ਸੰਬਤ 17 ਸਹਸਪੁਣ ਜੈ ਅਰਧ ਸਹਸਪੁਣ ਤੀਨ ਕਹੀ ਜੈ ਭਾਦਰਵ ਸੁਧੀ ਅਸ਼ਟਮੀ ਰਵਾਰਾ ਤੀਰਸਤਦਰਵ ਗ੍ਰੰਥ ਸੁਧਾਰਾ ਸਵਈਆ

ਮੇਰੀ ਸਦਾ ਰਹੁ ਹਰਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਾਹੀ, ਕਰਤਾ ਤੇਰਾ ਸਭ ਕਿਛੁ ਹੈ, ਜਿਸ ਦੇਹ ਸੋ ਪਾਵੇ, ਸਦਾ ਸੁਖ ਸਲਾਹ ਤੇਰੀ ਨਾ ਮਨ ਵਸਾਵੇ।

ਮੇਰਾ ਸਤਨਾਮ ਮੇਰਾ ਆਧਾਰੋ ਸਤਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰ ਧਾੜੀਆ ਪੰਚ ਦੋ ਤੁਦ ਵਸ ਕੀਤੇ ਕਣ ਕੰਟ ਕੁਮਾਰਿਆ ਧੁਰ ਕਰ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ

ਨਹੀਂ ਕਿਰਪਾ ਕਰ ਬਨਵਾਰੀਆ ਇਸ ਨੂੰ ਹਰਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੇ ਬੱਜ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰੇ ਅੰਦਰੋਂ ਕਾ ਮੋਹਤ ਪਟਾਤਨ ਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋ ਜਨ ਪਾਵੇ ਪਾਵੇ ਤੋ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਰਹ ਦਹ ਦਿਸ ਇੱਕ ਨਾਮ ਲਾਗ ਸਵਾਰ

ਹੀ ਮਨ ਚੰਚਲਾਂ ਚਤੁਰਾਈ ਕਿਨ ਪਾਇਆ ਚਤੁਰਾਈ ਨ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜੇ ਤੇਨ ਪੰਜ ਤੇ ਭਰਨ ਪਲਾਇਆ।

ਜਨ ਮਹਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਤਤਰਾਈ ਕਨੁਨ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ, ਸੱਸ ਤੇਰਾ ਚੱਲੈ ਨਾਹੀ ਤਸ ਨਾਲ, ਕਿਉਂ ਚਿੱਤ ਲਾਈਐ ਐਸਾ ਕੰਮ ਮੁੱਲੇ ਨਾ ਕੀਚਾ ਜਤੰਤ ਪਛੋਤਾਈਐ।

ਸੱਸ ਮਾਲੇ ਅਗ ਅਗੋਚਰਾਵ ਤੇਰਾ ਅੰਤ ਨੂੰ ਪਾਇਆ ਅੰਤ ਨ ਪਾਇਆ ਕਿ ਨਾ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਅੱਖ ਵਖਾਣੇ ਆਖ ਤਾ ਵੇਖ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨੂੰ ਪਾਇਆ ਸੁਰ ਨਡ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਦੋ ਪਾਏ ਏਕ ਵੇਖ ਪ੍ਰਸਨ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਨ ਨਾਲੀ ਭਗਤਾ ਹਕੇਰੀ ਵਿਖ ਮਾਰ ਚਲਣਾ ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੇ ਹੋ ਤਿੱਖੀ ਵੱਲ ਹੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਅੰਤ ਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਹੇ

ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ ਹੈ। ਜਿਸ ਨੂੰ ਕਥਾ ਸੁਣਾ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਹੈ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵੇ ਹੈ। ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹੋ ਦਿਨ ਕਹਿ ਮਨ ਮੁਸਿਆ ਜਿਨ ਤਰੋਹ ਲਿਖਿਆ ਆਇਆ। ਇੱਕ ਫਿਰੈ ਕਨੇਰੇ ਕਰਹਿ ਗੱਲਾਂ ਗਲੀ ਕਿਨ ਨ ਪਾਇਆ। ਕਹਿ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਿਨਾਂ ਜਿਨੀ ਹਰ ਧਿਆਇਆ ਹਰ ਧਿਆਇਆ। ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਖਟਾਮ ਸਹਿਤ ਸਿਓ ਪਵਿੱਤ ਸੰਗਤ ਸਬਾਈਆ। ਕਹਿਣ ਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜਾਏ ਜੀਵਨ ਸਹਿਜਾ ਸਹਿਸਾ ਨਾ ਜਾਏ। ਨਹਿ ਜਾਏ ਸਹਿਸਾ ਕਿਸ ਨਿਮਰਾ ਹੈ ਕਰਮ ਕਮਾਏ। ਸਹਿਸਾ ਜੀਉ ਮਲੀਣ ਹੈ ਕਿਸਨ ਮਤੂਤਾ ਜਾਏ। ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿਸਾ ਉਪਜਾਏ।

ਕਹਿ ਨਾਨਕ ਜਿਨ ਸਤ ਜਿਆ ਕੂੜੇ ਲਾਗੇ ਤਿਨ ਜਨਮ ਜੂ ਵਿਹਾਰੇ ਆ। ਜੀਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਨ ਮਨ ਜੀਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕਿਸੋਏ ਪਹੁੰਚਾ ਨਾਹੀ ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਰਮਕ ਹੋਵੇ ਹੋਵੇ ਤਾਂ ਸਰਮਕ ਸੇ ਕੋਈ ਜੀਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮਾ ਸਮਾਲੇ। ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨ ਅਵਣਾ ਜਾਣੈ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨ ਮੁਖ ਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਤੈ ਕੋਈ ਪੁੱਛੋ ਬਵੇ ਕੀ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਭ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ ਜਿਨ ਕੋ ਨਦਰ ਕਰਮ ਹੋ ਵਹਿਰਦਤ ਨ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰ ਹਰਸਨਾ ਕਹਿ ਕਛੂ ਨਾ ਜਾਣੀ ਚਿਤ ਜਿਨ ਕਹਿ ਰੜਾਇਆ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ।

ਜਿਤ ਜਡਾਉ ਸਿਵ ਸਕਤ ਆਪ ਪਾਇ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਇਆ ਵੇਖਿਆ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਲਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਸਰ ਪੁੰਨ ਪਾਪ ਵਿਚਾਰਦੇ ਤਤੈ ਸਾਰਨ ਜਾਣੀ ਤਤੈ ਸਾਰਨ ਜਾਣੀ ਗੁਰੂ ਬਾਜਹੋ ਤਤੈ ਸਾਰਨ ਜਾਣੀ ਤੇਹ ਗੁਣੀ ਸੰਸਾਰ ਪ੍ਰਭ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਮਸਿਆ ਬੋਲੇ ਹੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਇ ਜਿਸਨੂੰ ਅਣ ਦਿਨ ਹਲ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਨ ਮੈਂ ਹੈ ਪ੍ਰਤ ਪਾਲ ਕਰੇ ਸੋ ਕਿਆ ਮਨਹੋ ਮਸਾਰੀਐ ਮਨਹੋ ਕਿਆ ਮਸਾਰੀਐ ਏ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਕੋਹੇ ਨਾ ਸਕੇ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਵਰਦਾਤਾ ਸੋ ਕਿਉਂ ਮਨੋ ਵਸਾਰੀਐ ਜੈਸੀ ਅਗਨ ਉਦਰ ਮੈਂ ਹੈ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜੇ ਹੀ ਕਰਤਾ ਖੇਲ ਰਚਾਇਆ ਜਾਂ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਚੁੜਕੀ ਲਗੀ ਤਿਸਨਾ ਮਾਇਆ ਅਮਰ ਵਰਤਾਇਆ

ਪਰ ਆਪ ਮੁਲਕ ਹੈ ਮੁਲ ਨ ਪਾਇਆ ਜਾਏ ਮੁਲ ਨ ਪਾਇਆ ਜਾਏ ਕਿਸੇ ਟਹੁ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਹੋਆ ਪੁੱਜਾਏ।

ਵਾਹਿ ਹਰ ਰਸ ਮੇਰੀ ਮਨਮਣ ਜਾਰਾ ਹਰ ਰਸ ਮੇਰੀ ਮਨਮਣ ਜਾਰਾ ਸਤਿਗੁਰ ਤੇ ਰਸ ਜਾਣੀ ਹਰ ਹਰ ਨਿਤ ਜਪਿਓ ਜੀ ਹੋਲਾ ਖੱਟਿਓ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰਿਆ ਪੇ ਭਾਣਾ ਕਹਿਣਾ।

ਸਿਆਸਤ ਨੂੰ ਜੈ ਫੁਰਤ ਕੀਤਾ ਹੈ ਜਿੱਤਰ ਹਰ ਰਸ ਪੱਲ ਨ ਪਾਏ ਹਰ ਰਸ ਪਾਏ ਪੱਲ ਪੀਏ ਹਰ ਰਸ ਬਹੁਣ ਤ੍ਰਿਸ਼ਨਾ ਲੱਗ ਆਏ ਇਹੋ ਹਰ ਰਸ ਕਰਮੀ ਪਾਈਏ ਸਤਿਗੁਰ ਮਿਲੇ ਜਿਸ ਆਏ ਕਹਿ ਨਾਨਕ ਹੋਰ ਹਰ ਰਸ ਸਭ ਵਿਸਰੇ ਜਾਂ ਹਰ ਗੁਸੈ ਮਨੇ ਆਏ ਇਹ ਸਰੀਰਾ ਮੇਰਿਆ ਹਰ ਤੂੰ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਈ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਦੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਉ ਭਇਆ।

ਅੱਜ ਆਪਾਂ ਪਵਣ ਵਜਾਇਆ ਇਹ ਉਹ ਸਾਚਾ ਸੋਹਿਲਾ ਸਾਚਾ ਘਰ ਗਾਵ ਹੋ ਗਾਵੋ ਤਾਂ ਸੋਹਿਲਾ ਘਰ ਸਾਚਾ ਜਿੱਥੇ ਸਦਾ ਸਤਿਆਵੇ ਸੱਚੋ ਧਿਆਵੇ ਜਾਤ ਭਾਵੇ ਗੁਰਮੁਖ ਜਿਨ੍ਹਾਂ ਬੁਝਾਵੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਹਿਲਾ ਸੱਚਾ ਘਰ ਗਾਵੇ ਆਨੰਦ ਸੁਣਾਉ ਵਡ ਭਾਗੀ ਓ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ

ਸਲੋਕ ਮਹਲਾ ਪਹਿਲਾ ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥ ਵਾਹੋ ਜੁਗ ਜੁਗ ਫਿਰ ਵਟਾਈਏ ਗਿਆਨੀ ਬੁਝ ਹੈ ਤਾਹੀ ਸਾਜ ਗੁਰਾ ਸੰਤੋਖ

ਵਾਹਿਗੁਰੂ ਵਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜੰਤਰ ਉਪਦੇਸ਼ ਗਿਆਨ ਨੰਦੀਆ ਇਹਨੇ ਤ੍ਰਿਜਗ ਨਿਹਾਲਿਆ ਖਸਮ ਛੋੜ ਦੂਜਾ ਲੱਗੇ ਡੁੱਬੇ ਸੇ ਵਿਚਾਰਿਆ ਸਤਿਗੁਰੂ ਹੈ ਬੋਇਥਾ ਲਗਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ

ਬਕਰ ਸਲਾਹੀ ਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਨ ਦਰਿਆਈਆਂ ਜਾਂ ਤਸਭਾਣਾ ਤਮਨ ਵਸਾਈਆਂ ਰੁਕਮਸਤ ਕਾਥ

ਪਰ ਦੁਨੀਆ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਾਵਾ ਤਰਨਾਹੀ ਮੈਲ ਜਿਨ ਪਟ ਅੰਦਰ ਬਾਰ ਕੁਦਰਤੇ ਭਲੇ ਸੰਸਾਰ ਤੈਨੂੰ ਲੱਗਾ ਰੱਬ ਸਿੱਧੀ ਦੇਖਣਾ ਵਿਚਾਰ।

ਔੜੀ ਜਿਸ ਵਿੱਚ ਸੁੱਖ ਪਾਈ ਹੈ ਸੋ ਸਾਹਿਬ ਸਦਾ ਸੰਭਾਲੀ ਹੈ, ਜਿਤ ਕੀਤਾ ਪਾਈਏ ਆਪਣਾ ਸਕਾਲ ਗੁਰੂ ਕਿਉਂ ਕਾਲੀ ਹੈ। ਮੰਦਾ ਮੁੱਲ ਨਾ ਕਿਚੇ ਦਿਲ ਮੈਂ ਨਦਰ ਨਿਹਾਲੀ ਹੈ, ਜੋ ਸਾਹਿਬ ਨਾਲ ਨਿਹਾਲੀ ਹੈ ਦੇਵੇ ਆਪਾਂ ਸੱਟ ਹਾਲੀ ਹੈ ਕਿਛਲਾ।

ਹੁਣ ਚੱਕਰ ਲੱਗੇ ਚਾਕਰੀ ਚ ਲਖ ਸਮੇਂ ਪਾਏ ਹੁਰਮਤ ਸੁਨਵਗਲਿਓ ਵਜੋ ਭੇਜੂ ਨਾ ਖਾਏ ਖਸਮੇ ਕਰੇ ਬਰਾਬਰੀ ਫਿਰ ਗਿਆ ਤੰਦਰ ਪਾਏ ਵਜੋ ਗਵਾਏ ਅਗਲਾ ਮੋਹਿਮ ਪਾਣਾ ਖਾਏ ਜਿਸਦਾ ਦਿੱਤਾ ਖਾਣ ਕਹੀਏ ਸਾਬਾਸ ਨਾਨਕ ਹੁਕਮ ਨੇ ਚੱਲੇ।

ਗੁਰੂ ਪ੍ਰਸਾਦ ਸਿੰਘ ਜੀ ਕੀਰਤਨ ਕਰਦੇ ਹਨ, ਬੇਅੰਤ ਭੁੱਲਾਂ ਹੋਈਆਂ। ਆਪ ਗੁਰੂ ਸੰਗਤ ਬਖਸ਼ਣ ਯੋਗ ਹੋ, ਆਸ ਰੱਖਦੇ ਹਾਂ ਆਪ ਗਲਤ ਨੂੰ ਨਜ਼ਰਅੰਦਾਜ਼ ਕਰਦੇ ਬਖਸ਼ਣ ਦੀ ਕਿਰਪਾਲਤਾ ਕਰੋਗੇ ਜੀ। ਚੱਲ ਰਹੀ ਗੁਰਬਾਣੀ ਦੀ ਲੜੀਵਾਰ ਵਿਚਾਰ, ਲੜੀਵਾਰ ਕਥਾ, ਸਤਿਕਾਰਯੋਗ ਗਿਆਨੀ ਜੀ ਹੋਰਾਂ ਪਾਸਾ ਵੀ ਸ਼ਰਵਣ ਕਰੋ, ਜਿੰਨੇ ਵਿੱਚ ਸਤਸੰਗੀ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ, ਪਿਆਰ ਸਾਹਿਬ ਗੁਰੂ ਫਤਿਹ ਪ੍ਰਵਾਨ ਕਰੋ ਜੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਉਂ ਪਾਵੈ ਤਿਉਂ ਰਾਖ ਲੈ, ਹਮ ਸਰਨ ਪ੍ਰਭ ਆਏ ਰਾਮ ਰਾਜੇ। ਹਮ ਭੂਲ ਵਿਗਾੜਾ ਦਿਨ ਸਰਾਤ,

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸਬਾਈਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਲੜੀਵਾਰ ਕਥਾ ਉਪਦੇਸ਼ 895 ਅੰਗ ਤੋਂ ਬਖਸ਼ਿਸ਼ ਕਰ ਰਹੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੇਵਕ ਬਣਨ ਦਾ ਉਪਦੇਸ਼ ਦੇ ਰਹੇ ਨੇ। ਸਿੱਖ ਗੁਰੂ ਦੀ ਸਿੱਖਿਆ ਨੂੰ ਲੈ ਕੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਵਾਲਾ ਬਣ ਕੇ ਗੁਰੂ ਦੀ ਸਿੱਖਿਆ ਨੂੰ ਜਦੋਂ ਪ੍ਰਾਪਤ ਕਰਦਾ ਹੈ ਉਹ ਸਿੱਖ ਹੈ, ਸਿੱਖਦਾ ਹੈ ਜਦ ਸਿੱਖਿਆ ਨੂੰ ਲੈ ਕੇ ਕਮਾਉਣਾ ਹੈ, ਕਮਾ ਕੇ ਅਤੇ ਗੁਰੂ ਦੇ ਆਸ਼ੇ ਅਨੁਸਾਰ ਜੀਵਨ ਬਤੀਤ ਕਰਨਾ, ਆਪਣੇ ਮੰਜ਼ਿਲ 'ਤੇ ਪਹੁੰਚ ਜਾਣਾ ਗਿਆਨ ਦੀ ਮੰਜ਼ਿਲ 'ਤੇ ਸੇਵਕ ਦਾ ਕਾਰਨ ਹੈ। ਉਹ ਸੇਵਕ ਹੁੰਦਾ ਹੈ ਜਿਹੜਾ ਕਮਾਈ ਕਰਦਾ ਆਪਣੇ ਆਪ ਨੂੰ ਮੇਟ ਕੇ ਮਾਰ ਕੇ ਗੁਰੂ ਨੂੰ ਸੌਂਪ ਕੇ। ਮਹਾਰਾਜ ਸੱਚੇ ਪਾਤਸ਼ਾਹ ਜੀ ਸੇਵਕ ਬਣਨ ਦਾ ਸੁੰਦਰ ਉਪਦੇਸ਼, ਬਣ ਸੇਵਕ, ਸੇਵਕ ਵਾਲੀ ਸਾਜ ਬਨਾਵਟ ਆਪਣੇ ਮਨ ਤਨ ਧਨ ਦੇ ਵਿੱਚ ਲਿਆ, ਫਿਰ ਸੇਵਕ ਅਖਵਾ ਸਕਦਾ ਹੈ। ਸਗਲ ਸਿਆਨ ਪਛਾੜ ਕਰ ਸੇਵਾ ਸੇਵਕ ਸਾਜ, ਮੁਰਦਾ ਹੋਣਾ ਪੈਂਦਾ ਹੈ, ਜਿਉਂਦੇ ਜੀ ਮਰਨਾ ਪੈਂਦਾ, ਫਿਰ ਸੇਵਕ ਬਣੀਦਾ ਗੁਰੂ ਦੇ ਦਰ, ਸੇਵਕ ਬਣ ਕੇ ਪ੍ਰਵਾਨ ਹੋਈਦਾ ਫਿਰ ਗੁਰੂ ਦੇ ਦਰ। ਜਿਹੜੇ ਪ੍ਰਵਾਨ ਹੋ ਜਾਂਦੇ ਨੇ ਫਿਰ ਉਹਨਾਂ ਨਮਸਕਾਰਾਂ ਆਉਂਦੀਆਂ ਨੇ, ਪੂਜੇ ਜਾਂਦੇ ਨੇ, ਉਹ ਗੁਰੂ ਸਾਹਿਬ ਉਹਨਾਂ ਦੀ ਸੰਸਾਰ ਵਿੱਚ ਜੈ ਜੈਕਾਰ ਕਰਾ ਦਿੰਦੇ ਨੇ, ਪੂਜਾ ਕਰਾ ਦਿੰਦੇ ਨੇ। ਦਹਿ ਦਸ ਪੂਜ ਹੋਵੇ ਹਰ ਜਨ ਕੀ, ਜੋ ਹਰ ਹਰ ਨਾਮ ਧਿਆਏ। ਦਸਾਂ ਦੇਸ਼ਾਂ ਵਿੱਚ ਪੂਜਾ ਹੁੰਦੀ ਆ ਉਹ ਪਿਆਰੇ, ਜਿਹੜਾ ਪਿਆਰਾ ਹੋ ਜਾਂਦਾ ਫਿਰ ਗੁਰੂ ਪਰਮੇਸ਼ਰ ਨੂੰ ਪੁੱਗ ਜਾਂਦਾ ਹੈ, ਜੋ ਗੁਰੂ ਦੇ ਚਰਨਾਂ ਵਿੱਚ ਬ੍ਰਹਮ ਦਾ ਗਿਆਨ ਮਹਾਰਾਜ ਜੀ ਹਿਰਦੇ ਵਿੱਚ ਪ੍ਰਕਾਸ਼ ਕਰ ਦਿੰਦੇ ਨੇ, ਫਿਰ ਸਾਰੇ ਥਾਵਾਂ 'ਤੇ ਮਾਣ ਨੀਕ ਹੋ ਜਾਂਦਾ ਹੈ। ਸੇਵਕ ਕਰ ਸੇਵਾ ਸੇਵਕ ਸਾਜ, ਆਪਣਾ ਆਪ ਸਗਲ ਮਿਟਾਏ, ਮਨ ਚਿੰਦੇ ਸੇਈ ਫਲ ਪਾਏ। ਹੋ ਹੋ ਸਾਵਧਾਨ ਆਪਣੇ ਗੁਰ ਸਿਓ, ਆਸਾ ਮਨਸਾ ਪੂਰਨ ਹੋਵੇ ਪਾਵੇ ਸਗਲ ਨਿਧਾਨ, ਗੁਰ ਸਿਓ ਰਹਾਓ। ਸੇਵਕ ਇਹ ਬਖਸ਼ਿਸ਼ ਹੁੰਦੀ ਹੈ, ਪਹਿਲਾਂ ਆਪਣਾ ਆਪ ਸਾਰਾ ਮਿਟਾਉਣਾ ਪੈਂਦਾ, ਜਿਹਨਾਂ ਮਿਟਾਇਆ ਹੈ ਸੇਵਕ ਬਣ ਕੇ ਸੇਵਾ ਕੀਤੀ ਆ ਉਹਨਾਂ ਨਿਵਾਜਿਆ ਮਹਾਰਾਜ। ਇੱਕ ਨਹੀਂ ਬੇਅੰਤ ਗੁਰਸਿੱਖ ਨੇ ਹੁਣ ਤੱਕ ਜਿਹੜੇ ਰਹਿਮਤਾਂ ਦੇ ਪਾਤਰ ਬਣੇ ਗੁਰੂ ਦੇ ਘਰ ਵਿੱਚ, ਗੁਰੂ ਦੇ ਦਰ 'ਤੇ ਅਨੇਕਾਂ ਪ੍ਰਕਾਰ ਦੀਆਂ ਸੇਵਾਵਾਂ ਕਰਕੇ ਗੁਰੂ ਦੀ ਰਹਿਮਤ ਬਖਸ਼ਿਸ਼ ਦੇ ਪਾਤਰ ਬਣੇ। ਗੁਰੂ ਕਾਲ ਵਿੱਚ ਵੀ ਗੁਰੂ ਸਾਹਿਬ ਆਪ ਬੇਅੰਤ ਗੁਰਸਿੱਖ ਭਾਈ ਸਾਲੋ ਜੀ ਵਰਗੇ
ਬਾਬੇ ਆਦਮ ਵਰਗੇ, ਭਾਈ ਮੰਝ ਜੀ ਵਰਗੇ, ਭਾਈ ਮੰਝ ਕਿੰਨੀ ਸੇਵਾ ਕੀਤੀ ਆਪਣਾ ਆਪ ਮਿਟਾ ਕੇ, ਲੰਗਰ ਵਿੱਚੋਂ ਖਾਣਾ ਵੀ ਮਹਾਰਾਜ ਨੇ ਹਟਾ ਦਿੱਤਾ ਸੀ, ਭੋਜਨ ਲੰਗਰ ਛਕਣਾ ਵੀ ਕਿਹਾ ਸੀ। ਫਿਰ ਤਾਂ ਸੌਦੇ ਵਾਲੀ ਗੱਲ ਆ, ਜੇ ਛਕਣਾ ਵੀ ਇੱਥੋਂ ਆ ਤਾਂ ਸੇਵਾ ਕਰਕੇ ਛਕ ਲੈਣਾ ਉਹਨਾਂ, ਫਿਰ ਤਾਂ ਬਰਾਬਰ ਇੰਨੀ ਪਰਖ ਹੋਈ ਸੀ, ਨਹੀਂ ਡੋਲਿਆ ਸੀ ਭਾਈ ਮੰਝ, ਫਿਰ ਬਖਸ਼ਿਸ਼ ਹੋਈ ਸੀ। ਖੂਹ ਵਿੱਚ ਡਿੱਗੇ ਨੂੰ ਆਪ ਕੱਢਿਆ ਸੀ, ਦੌੜ ਕੇ ਗਏ ਸੀ ਗੁਰੂ ਅਰਜਨ ਦੇਵ ਸਾਹਿਬ ਜੀ, ਮਸਤ ਹੋ ਕੇ ਗਏ ਸੀ, ਕੁਝ ਨਹੀਂ ਆਸਾ ਪਾਸਾ ਵੇਖਿਆ ਸੀ, ਕਿਸੇ ਸਿੱਖ ਨੂੰ ਨਹੀਂ ਕਿਹਾ ਸੀ ਜਾਓ ਭਾਈ ਮੰਝ ਖੂਹ 'ਚ ਡਿੱਗ ਪਿਆ ਉਹਨੂੰ ਕੱਢ ਲਿਆਓ, ਦੌੜ ਪਏ ਸੀ, ਇੰਨੇ ਵਸੀਕਾਰ ਹੋਏ ਸੇਵਕ ਦੇ ਪ੍ਰੇਮ ਵਿੱਚ, ਅਡੋਲ ਵੇਖ ਕੇ ਸੇਵਾ ਵਿੱਚ। ਰੱਸੇ ਮਗਰ ਲੈ ਕੇ ਗਏ ਸੀ ਲੱਜਾਂ ਧਮਕਾਉਣ ਵਾਸਤੇ, ਕੁਛ ਸਿੱਖ ਲੈ ਕੇ ਗਏ ਸੀ, ਆਪ ਜੀ ਸਭ ਤੋਂ ਪਹਿਲਾਂ ਖੂਹ 'ਤੇ ਪਹੁੰਚੇ ਸੀ, ਗਲੇ ਲਾਇਆ ਸੀ, ਮੰਝ ਪਿਆਰਾ ਗੁਰੂ ਨੌ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ। ਜਗਤ ਨੂੰ ਲੰਘਾਉਣ ਵਾਲਾ ਬਣਾ ਦਿੱਤਾ ਸੀ ਹੁਣ, ਮੰਝ ਤਾਰਨਹਾਰ ਬਣਾ ਦਿੱਤਾ ਸੀ, ਜਹਾਜ਼ ਬਣਾ ਦਿੱਤਾ, ਜਿਹੜਾ ਤੇਰੀ ਸੰਗਤ ਕਰੇਗਾ ਸਿੱਖ, ਜਿਹੜਾ ਸਤਸੰਗਤ ਕਰੇਗਾ ਤੇਰੇ ਕੋਲ ਬੈਠ ਕੇ, ਜਿਹੜਾ ਬਚਨ ਮੰਨੇਗਾ ਕਮਾਵੇਗਾ, ਸੇਵਾ ਕਰੇਗਾ ਕੋਲ ਆ ਕੇ ਪਛਤਰੇਗਾ, ਆਰੋ ਤਾਰਾ ਹੋ। ਇਸ ਤਰ੍ਹਾਂ ਭਾਈ ਬਿਧੀ ਚੰਦ 'ਤੇ ਬਖਸ਼ਿਸ਼ ਕੀਤੀ ਸੀ, ਸਮਰਪਿਤ ਕਰਕੇ ਆਪਾਂ ਸੇਵਾ ਕੀਤੀ ਸੀ, ਨਿਵਾਜਿਆ ਸੀ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਕਦੇ ਕਮੀ ਨਾ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ਾਂ ਕੀਤੀਆਂ ਗਲੇ ਲਾ ਕੇ ਛਾਤੀ ਨਾਲ ਘੁੱਟ ਕੇ, ਛੇਵੇਂ ਪਾਤਸ਼ਾਹ ਬੇਅੰਤ ਗੁਰਸਿੱਖਾਂ 'ਤੇ ਮਿਹਰ ਕੀਤੀ, ਭਾਈ ਕਨਈਆ ਜੀ ਵਰਗੀਆਂ ਸੇਵਾ ਕੀਤੀ, ਆਪਾਂ ਸਮਰਪਿਤ ਕਰਕੇ ਜਾਨ ਦੀ ਪ੍ਰਵਾਹ ਨਹੀਂ ਕੀਤੀ, ਮੱਚਦੇ ਜੰਗ ਵਿੱਚ ਪਾਣੀ ਪਿਲਾਉਣ ਦੀ, ਪੱਟੀ ਕਰਨ ਦੀ ਸੇਵਾ, ਮਲਮ ਪੱਟੀ ਬੜੀ ਕਠਿਨ ਸੇਵਾ, ਕਿਸੇ ਪਾਸਿਓਂ ਆ ਕੇ ਛਾਤੀ ਵਿੱਚ ਤੀਰ ਵੱਜ ਸਕਦਾ ਸੀ, ਮੱਥੇ 'ਚ ਗੋਲੀ ਵੱਜ ਸਕਦੀ ਸੀ, ਕਿਹੜਾ ਵਹਿੰਦੇ ਸੀ ਪਠਾਨ ਮੁਗਲ, ਸਿੱਖ ਤਾਂ ਚਲੋ ਪਛਾਣਦੇ ਸਨ, ਸਿੱਖ ਤਾਂ ਰੋਕ ਲੈਂਦੇ ਹੋਣਗੇ ਆਪਣੇ ਆਪ ਨੂੰ। ਐਸੀ ਕਠਿਨ ਸੇਵਾ ਕੀਤੀ ਮਹਾਰਾਜ ਜੀ ਨੇ, ਬਖਸ਼ਿਸ਼ਾਂ ਕੀਤੀ, ਬ੍ਰਹਮ ਦਾ ਗਿਆਨ ਹਿਰਦੇ ਵਿੱਚ ਦਿੱਤਾ, ਐਸਾ ਸੇਵਕ ਬੇਅੰਤ ਗੁਰਸਿੱਖਾਂ 'ਤੇ ਬਖਸ਼ਿਸ਼ਾਂ ਹੋਈਆਂ ਨੇ, ਹੁੰਦੀਆਂ ਨੇ, ਹੁਣ ਵੀ ਹੁੰਦੀਆਂ ਨੇ, ਪਰ ਹੋਵੇ ਸੇਵਕ ਕਰ ਸੇਵਾ ਸੇਵਕ ਸਾਜ, ਸਗਲ ਸਿਆਣਪ ਛਾੜ। ਹੁਣ ਦਾ ਸਿੱਖ ਆਪਣੀ ਬੁੱਧੀ ਦੀ ਸਿਆਣਪ ਛੱਡਣ ਨੂੰ ਤਿਆਰ ਨਹੀਂ ਹੈ, ਬਹੁਤ ਸਿਆਣਾ ਬਣ ਕੇ ਘਰੋਂ ਹੀ ਫੱਬ ਕੇ ਬੜਾ ਸਿਆਣਾ ਬਣ ਕੇ ਆਉਂਦਾ, ਮਨ ਬਾਣੀ ਸਰੀਰ ਕਰਕੇ ਆਹ ਮਤ ਦੇਵਾਂਗੇ, ਆਹ ਸਲਾਹ ਦੇਵਾਂਗੇ, ਆਹ ਮਤ ਦੇਵਾਂਗੇ ਉੱਥੇ ਜਾ ਕੇ, ਹੁਣ ਤਾਂ ਬੜਾ ਸਿਆਣਾ ਬਣ ਕੇ ਆਉਂਦਾ ਹੈ, ਸਿਆਣਪ ਛੱਡਣੀ ਤਾਂ ਇੱਕ ਪਾਸੇ ਰਹਿ ਗਈ, ਇੱਥੇ ਆ ਕੇ ਗੁਰੂ ਦੀ ਮੱਤ ਲੈਣੀ, ਆਪੇ ਆਪਣੇ ਆਪ ਨੂੰ ਮਾਰਨਾ, ਹੰਕਾਰ ਨੂੰ ਮਿਟਣਾ, ਅਭਿਮਾਨ ਨੂੰ ਤਿਆਗਣਾ, ਸਗਲ ਸਿਆਣ ਪਛਾੜ। ਲੇਕਿਨ ਜਿਹੜੇ ਛੱਡ ਦਿੰਦੇ ਨੇ, ਨਿਮਾਣੇ ਹੋ ਕੇ ਆਉਂਦੇ ਨੇ, ਉਹਨੂੰ ਤਾਂ ਅੱਜ ਵੀ ਬਖਸ਼ਿਸ਼ਾਂ ਆਉਂਦੀਆਂ ਨੇ, ਝੋਲੀਆਂ ਭਰਦੀਆਂ ਨੇ, ਨਾਮ ਦਾ ਰਸ ਲੈ ਜਾਂਦੇ ਨੇ, ਉਹ ਗੁਰਸਿੱਖ ਅੰਤਰਮੁਖ ਬਿਰਤੀ ਜੋੜ ਕੇ ਨਾਮ ਦਾ ਰਸ ਮਾਣਦੇ ਨੇ, ਕਿਰਤ ਕਰਦੇ ਹੋਏ, ਟੈਕਸੀਆਂ ਚਲਾਉਂਦੇ ਹੋਏ, ਟਰਾਲੇ ਚਲਾਉਂਦੇ ਹੋਏ, ਕਿਰਤ ਕਰਦੇ ਹੋਏ, ਐਸੇ ਵੀ ਹੈਨ ਗੁਰਮੁਖ, ਹੈਨ ਥੋੜ੍ਹੇ, ਬਹੁਤ ਥੋੜ੍ਹੇ ਨੇ। ਸਗਲ ਸਿਆਣ ਪਛਾੜ ਕਰ ਸੇਵਾ ਸੇਵਕ ਸਾਜ,
अपना आप सगल मिटाए मन चिंदे से ही फल पाए। हो सावधान अपने गुर स्यों आसा मन सा पूर्ण होवै पावै सगल निदान गुर स्यों। एहो जा सेवक बन भाई गुरदास साहब जी फरमान करदे ने, मुरदा होए मुरीद ना गली हो मना। मुरीद सेवक चेला मुरदा होए जिवें मुरदा हुंदा है, मुरदे दे अंग नहीं हिलदे हुंदे, एक रस प्या हुंदा है, हिलण जुलण तो रहत हुंदा है, निरहल होके अडोल रह के सेवा करे। सो अपने आप नूं हिलण ना देवे, डोलण ना देवे, गुरु दे सन्मुख हो के कोई बुरा कहो भां भला कहो, हम तन दी ओ है ढार, जब ते सरन प्रभु की आई राख प्रभु भावै मार। हुण भावें रख लो सच्चे पातशाह च मार दिओ, सच्चे पातशाह कृपा कर ऐसा अहिल होके सेवा करे, अडोल होके। मुरदा होए मुरीद ना गली होवना, गली नहीं होया जांदा। गल्लां तां मेरे अर्गियां बहुत सुना दिंदे ने सेवकां दियां, कथा कहानियां तां बहुत सुनाउण वाले ने। ना गली होवना साबर सिदक शहीद भरम भौख होवना, साबर पूरा साबित रहना, सबर होना, सिदक रखना, सिदक डोलन ना देना गुरु क्या दे उपर। साबर सिदक सही शहीद होना पैंदा है, अपने आप नू मारना है, समर्पित करो। परम भौख होवना परम भुलेखा आदिक डर आदिक होवना छड़ देना, नाश करना पैंदा है, जो मर्जी हो ही जावे, सेवा नहीं छड़नी, जो मर्जी हो जावे, मर जाइए जौंदे रह पे। परम भौख होवना गोला मुल खरीद कारे जो मना, गोला जिवें मुल खरीदिया हुंदा, गुलाम नौकर हुंदा है, ते उनु कम लाया जांदा मालक जो मर्जी कम करा देवे। एक कम कर रहा नौकर घर दे विच, ते मालक आ गया उत्तों, मालक नु पता भी ये कम ते बाद विच भी होजू सर जूगा, ते ओ कम जेड़ा हुणे अड़िया हुणे कीतिया ही सूत आउणा कम फायदा है, ते मालक कहिंदा भी नहीं ये छड़ दे ते ओ कम कर, ये नहीं करना पहला ओ कर। झट उसे वेले नौकर नू जेड़ा गुलाम हुंदा है पैसियां ते रखिया हुंदा, जेड़ा सीरी आदक सांझी आदक आपां रखे हुंदे ने पंजाब विच, एक साल दे पैसे कीते हुंदे ने उहदे नाल, इन्ने पैसे तैनू देवांगे, लख रुपया डेढ़ लख दो दो लख हुण लैंदे ने, जवाब नहीं हुंदा उहदे तों वी मालक नूं मैं जवाब दे देवां, ओह कम झट ही छड के दूजा करन फड लैंदा। मुल खरीदे गोले वांग सेवा कर, मुल खरीदे अपना आप गुरु नूं वेच के। गोला मुल खरीद कारे जोमना, इउं कारे विच जोमना जुड़ना हुंदा है, अपने आप नूं जोड़ देवे बैल जोड़े हुंदे ने गुरु दी कार सेवा विच। मुल खरीदे गोले वांग अपने आप नूं जोमना जोड़ना पैंदा है। भाई गुरदास साहब जी फरमान करदे ने, ना तिस भुख ना नींद ना खाना सोवना, ना उन्हू भुख की परवाह ना नींद की, ना खाण की ना सौण की, ये भी परवाह ना करे। नहीं कीती सेवक बन के बाबा अमरदास जी ने यह परवाह, नहीं कीती गुरसिखा अद्धी अद्धी रात तक सेवा कमाउंदे सी, अमृत वेला हो जांदा सी, नहीं सौण की परवाह करदे सी। ना तिस भुख ना नींद ना खाना सोवना, पीहण होए जदीद पानी ढोवना, पीहण गुरु के लंगरां वास्ते जदी पीसिया होया पीहण, बेहा नहीं आटा उस वेले नवा सजरा आटा पीसा होया लंगरां विच नाल दी नाल गुरु की देग वास्ते, तां असी गुरस चक्कियां पी के आटा बनाउंदे। पीहण होए जदीद पानी ढोवना, पानी ढोंदे सी दूरों लिया के खूहां तों लंगरां वास्ते गुरु साहिबां वास्ते शनान कराउण वास्ते सजरा पानी फर्श आदि कदा।
ਪਾਣੀ ਢੋਵਣਾ ਸੰਗਤ ਦੇ ਛਕਣ ਵਾਸਤੇ ਬੜੀ ਕਠਿਨ ਸੇਵਾ ਹੁੰਦੀ ਸੀ ਪੁਰਾਣੇ ਸਮਿਆਂ ਵਿੱਚ। ਪੀਹਣ ਹੋਏ ਜਦੀਦ ਪਾਣੀ ਢੋਵਣਾ, ਭਾਈ ਸਾਹਿਬ ਜੀ ਫੁਰਮਾਨ ਕਰਦੇ ਨੇ, ਸੇਵਕ ਪੀਹਣ ਹੋਏ ਜਦੀਦ ਪਾਣੀ ਢੋਵਣਾ। ਸੋ ਹੋਰ ਫੁਰਮਾਨ ਕਰਦੇ ਨੇ ਕਿ ਪੱਖੇ ਦੀ ਤਾਗੀਦ ਪੱਗ ਮੱਲ ਧੋਵਣਾ, ਪੱਖਾ ਕਰੇ ਫਿਰ ਗੁਰੂ ਸਾਹਿਬਾਂ ਤਾਗੀਦ ਨਾਲ, ਪੂਰਾ ਧਿਆਨ ਨਾਲ, ਫੁੱਲ ਡਿਊਟੀ ਨਾਲ, ਨਿਯਮ ਨੇਮ ਨਾਲ ਪੱਗ ਮੱਲ ਧੋਵਣਾ, ਗੁਰੂ ਸਾਹਿਬਾਂ ਦੇ ਪੱਗ ਚਰਨਾਂ ਨੂੰ ਧੋ ਮੱਲ ਮੱਲ ਕੇ ਧੋਣਾ, ਚਰਨ ਇਸ਼ਨਾਨ ਕਰਾਉਣਾ, ਚਰਨ ਧੋਣੇ ਬਾਹਰੋਂ ਆਇਆਂ ਦੇ, ਸਤਿਗੁਰਾਂ ਦੇ ਥੱਕੇ ਆਇਆਂ, ਪੱਗ ਮੱਲ ਧੋਵਣਾ ਗੁਰਮੁਖਾਂ ਦੇ, ਗੁਰਸਿੱਖਾਂ ਦੇ, ਸੰਗਤ ਦੇ, ਪੱਗ ਮੱਲ ਧੋਵਣਾ। ਫਿਰ ਭਾਈ ਸਾਹਿਬ ਜੀ ਫੁਰਮਾਨ ਕਰਦੇ ਨੇ ਕਿ ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ, ਸੇਵਕ ਹੋਏ ਗੁਰੂ ਦੇ ਦਰ ਦਾ ਸੰਜੀਦ, ਸੰਜੀਦਾ ਹਰ ਵੇਲੇ ਸੁਚੇਤ, ਹਰ ਵੇਲੇ ਸੰਜੀਦ ਰਵੇ, ਨਾ ਹੱਸਣ ਰੋਵਣਾ, ਨਾ ਹੱਸੇ, ਖੁਸ਼ੀ ਆਉਣ 'ਤੇ, ਸੁੱਖ ਆਉਣ 'ਤੇ ਖੁਸ਼ ਨਹੀਂ, ਖੁਸ਼ੀ ਗਮੀ ਤੋਂ ਉੱਪਰ ਉੱਠ ਜਾਵੇ, ਇੱਕ ਰਸ ਰਵੇ, ਅਡੋਲ ਰਵੇ, ਨਾ ਹੱਸਣ ਰੋਵਣਾ, ਦੁੱਖ ਆਉਣ 'ਤੇ ਰੋਵੇ ਨਾ, ਉਲਾਂਭਾ ਨਾ ਦੇਵੇ ਕਿਸੇ ਤਰ੍ਹਾਂ ਦਾ, ਮੂੰਹ 'ਚੋਂ ਕੋਈ ਸ਼ਬਦ ਨਾ ਨਿਕਲੇ, ਸੰਜੀਦ ਹੋਵੇ ਇੱਕ ਰਸ, ਨਿਰਹਲ ਹੋਵੇ, ਸਹਿਨਸ਼ੀਲਤਾ ਇੰਨੀ ਹੋਵੇ, ਆਨੰਦ ਵਿੱਚ ਰਵੇ, ਚੁੱਪ, ਦੁੱਖ ਸੁੱਖ ਵਿੱਚ ਇੱਕ ਰਸ ਬਿਰਤੀ ਸਮਾਨ ਰੱਖਣੀ, ਸੰਜੀਦ ਤੋਂ ਭਾਵ, ਜੇ ਸੁੱਖ ਦੇ ਤਾਂ ਤੁਝੈ ਰਾਧੀ, ਦੁੱਖ ਪੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁੱਖ ਵਿੱਚ ਦੁੱਖ ਮਨਾਈ, ਤਨ ਮਨ ਕਾਟ ਕਾਟ ਸਬਾਰਪੀ ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਆ, ਜੋ ਦੇਵੈ ਸੁਖਾਈ, ਨਾਨਕ ਗਰੀਬ ਟਹਿ ਪਿਆ ਦੁਆਰਾ, ਹਰ ਮੇਲ ਲੈ ਹੋ ਵਡਿਆਈ। ਇਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ, ਸੇਵਕ ਦੀ ਬਿਰਤੀ ਐਸੀ ਹੋਣੀ ਚਾਹੀਦੀ, ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ, ਦੁੱਖ ਸੁੱਖ ਤੋਂ ਉੱਪਰ ਬਿਰਤ, ਦੇ ਖੁਸ਼ੀ ਵੀ ਆਊਗੀ ਤੇ ਗੁਰੂ ਸਾਹਿਬ ਝਿੜਕ ਵੀ ਦਿੰਦੇ ਨੇ, ਜੇ ਗੁਰ ਝਿੜਕੇ ਤਾਂ ਮਿੱਠਾ ਲੱਗ, ਜੇ ਬਖਸ਼ੇ ਤਾਂ ਗੁਰ ਵੱਡਿਆਈ। ਉਸ ਵੇਲੇ ਨਾਰਾਜ਼ ਨਾ ਹੋਵੇ, ਇਹ ਸੱਟਾਂ ਸਹਾਰਨੀਆਂ ਪੈਂਦੀਆਂ ਨੇ ਸੰਗਤ ਦੀਆਂ, ਬੋਲ ਕਬੋਲ ਗੁਰਸਿੱਖਾਂ ਦੇ ਸਹਾਰ ਲਵੇ, ਸਾਰੇ ਤਰਕਾਂ ਕੁਤਰਕਾਂ ਅਡੋਲ ਰਹਿ ਕੇ ਸੇਵਾ ਕਰਦਾ ਰਹਿੰਦਾ, ਅਤੇ ਅੱਜ ਵੀ ਬਖਸ਼ਿਸ਼ਾਂ ਕੀਤੀਆਂ ਹੁੰਦੀਆਂ ਨੇ ਗੁਰੂ ਸਾਹਿਬਾਂ ਦੀਆਂ, ਨਾਮ ਦਾ ਰੰਗ ਮਾਰਾ ਚੜ੍ਹ ਦਿੰਦੇ, ਨਾ ਮਨ ਰੂਪੀ ਵਸਤਰ ਨੂੰ ਉੱਜਲ ਬਣਾ ਕੇ, ਸਾਫ਼ ਸੁਥਰਾ ਕਰਕੇ ਨਾਮ ਦਾ ਰੰਗ ਚੜ੍ਹਾ ਦਿੰਦੇ ਨੇ ਉਹਨਾਂ ਗੁਰਸਿੱਖਾਂ ਨੂੰ ਜਿਹੜੇ ਅਡੋਲ ਹੋ ਕੇ ਸੇਵਾ ਕਰਦੇ ਨੇ। ਤਾਂ ਹੀ ਤਾਂ ਮਹਾਰਾਜ ਜੀ ਨੇ ਕਿਹਾ ਸੀ, ਗੁਰੂ ਅਮਰਦਾਸ ਜੀ ਨੇ, ਸੇਵਕ ਸੇਵਾ ਕਿਵੇਂ ਹੁੰਦੀ ਸੱਚੇ ਪਾਤਸ਼ਾਹ, ਆਪ ਜੀ ਨੇ ਕਿਹਾ ਸ੍ਰੀ ਮੁੱਖ ਵਾਕਾਂ ਵਿੱਚ, ਹਸਤੀ ਸਿਰ

ਪਾਣੀ ਥੋੜਾ ਖਾਇਆ, ਤੂੰ ਬਖਸ਼ੀ ਸੀ ਅਗਲਾ, ਨਿਤ ਦੇਵੈ ਚੜ੍ਹੈ ਸੁਵਾਇਆ, ਵਡਿਆਈ ਵੱਡਾ ਪਾਇਆ। ਇਹ ਹੀ ਸੁਚੇਤਪੁਣਾ ਵਾ। ਉਨੀ ਮੰਦਾ ਪੈਰ ਨਾ ਰੱਖਿਓ, ਕਰ ਸੁਕਰਿਤ ਧਰਮ ਕਮਾਇਆ। ਉਹ ਬਰਾਬਰੀ ਨਹੀਂ ਕਰਦੇ ਉਹਨਾਂ ਦੀ, ਸਹਿਨਸ਼ੀਲਤਾ ਰੱਖਦੇ ਨੇ। ਆਪਾਂ ਆਪਦਾ ਗੁਣ ਕਿਉਂ ਗਵਾਈਏ? ਗੁਰੂ ਦੀ ਖੁਸ਼ੀ ਲੈਣੀ ਗੁਰੂ ਦੇ ਸਨਮੁਖ। ਉਨੀ ਮੰਦਾ ਪੈਰ ਨਾ ਰੱਖਿਓ, ਕਰ ਸੁਕਰਿਤ ਧਰਮ ਕਮਾਇਆ। ਸੋਹਣੀ ਕਿਰਤ ਕਰਕੇ ਸੇਵਾ ਸੰਬੰਧੀ ਪਰਉਪਕਾਰ ਧਰਮ ਕਮਾਉਂਦੇ ਨੇ, ਮੰਦੇ ਪਾਸੇ ਪੈਰ ਨਹੀਂ ਰੱਖਦੇ, ਸਾਵਧਾਨ ਹੁੰਦੇ ਨੇ। ਉਹ ਸਾਵਧਾਨ ਆਪਣੇ ਗੁਰ ਆਪਣੀ ਗੁਰੂ ਨਾਲ ਪ੍ਰੀਤ ਨਾ ਟੁੱਟੇ। ਸੱਚੇ ਪਾਤਸ਼ਾਹ ਕਿਰਪਾ ਕਰਿਓ, ਬਚਾ ਲਵੋ। ਉਨੀ ਮੰਦਾ ਪੈਰ ਨਾ ਰੱਖਿਓ, ਕਰ ਸੁਕਰਿਤ ਧਰਮ ਕਮਾਇਆ। ਉਹਨੇ ਦੁਨੀਆ ਤੋੜੇ ਬੰਧਨਾਂ, ਪਾਣੀ ਥੋੜ੍ਹਾ ਖਾਇਆ, ਤੂੰ ਬਖਸ਼ੀ ਸੀ ਅਗਲਾ, ਨਿਤ ਦੇਵੈ ਚੜ੍ਹੈ ਸੁਆਇਆ। ਫਿਰ ਇਹ ਬਖਸ਼ਿਸ਼, ਤੂੰ ਅੱਗੋਂ ਬਹੁਤੀਆਂ ਬਖਸ਼ਿਸ਼ਾਂ ਕਰਨ ਵਾਲਾ ਫਿਰ ਉਹਨਾਂ 'ਤੇ। ਸੱਚੇ ਪਾਤਸ਼ਾਹ ਜੀ, ਉਹ ਸਾਵਧਾਨ ਆਪਣੇ ਗੁਰ ਸਾਵਧਾਨ ਹੋ ਕੇ ਸੇਵਾ ਕੀਤੀ ਗੁਰੂ ਅਮਰਦਾਸ ਜੀ। ਭਾਈ ਜੇਠਾ ਜੀ ਨੇ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬੜੇ ਸਾਵਧਾਨ ਸਨ, ਹਰ ਇੱਕ ਹੁਕਮ ਮੰਨਿਆ ਗੁਰੂ ਰਾਮਦਾਸ ਮਹਾਰਾਜ ਜੀ ਦਾ। ਸਾਵਧਾਨ ਸਨ, ਉਹ ਸਾਵਧਾਨ ਆਪਣੇ ਗੁਰ ਸਿਓ ਆਪਣੇ ਇਸ਼ਟ ਦੇ ਪੂਰੇ ਸਤਿਗੁਰੂ ਨਾਲ ਸਨਮੁਖ ਹੋ ਕੇ ਚੱਲਣਾ, ਗੁਰੂ ਦੇ ਸਨਮੁਖ ਰਹਿਣਾ, ਗੁਰੂ ਤੋਂ ਪਾਸਾ ਨਾ ਕਦੇ ਵੀ ਵੱਟਣਾ, ਸੇਵਾ ਕਰਦਿਆਂ ਹੋਇਆਂ ਪ੍ਰੇਮ ਵਿੱਚ ਫਰਕ ਨਾ ਪੈਣ ਦੇਣਾ, ਸ਼ਰਧਾ ਦੇ ਵਿੱਚ ਕੋਈ ਫਰਕ ਨਾ ਪੈਣ ਦੇਣਾ, ਅਡੋਲ ਰੱਖਣਾ ਹਿਰਦਿਓ ਆਪਣੇ ਆਪ ਨੂੰ। ਇਹ ਹੀ ਸਾਵਧਾਨ ਆ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਸਾਵਧਾਨ ਇਕਾਗਰ ਚਿੱਤ ਹੋ ਕੇ ਗੁਰੂ ਦਾ ਬਖਸ਼ਿਆ ਨਾਮ ਜਪਣਾ ਸੇਵਾ ਕਰਦੇ ਹੋਏ ਸਿੱਖ ਨੇ, ਭਾਂਡੇ ਮਾਂਜਦੇ ਹੋਏ ਸਿੱਖ ਨੇ, ਧਿਆਨ ਗੁਰੂ ਦਾ ਰੱਖਣਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਾ ਧਿਆਨ ਰੱਖਣਾ ਹੈ, ਆਪਣਾ ਧਿਆਨ ਹੱਥਾਂ ਪੈਰਾਂ ਨਾਲ ਸੇਵਾ ਕਰਨੀ ਹੈ। ਭਾਂਡੇ ਮਾਂਜਦੇ ਹੋਏ ਗੁਰੂ ਗੁਰੂ ਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਇਹ ਜਪਣਾ ਹੈ। ਉਹ ਸਾਵਧਾਨ ਆਪਣੇ ਗੁਰ ਸਿਓ ਆਸਾ ਮਨਸਾ ਪੂਰਨ ਹੋਵੇ, ਪਾਵੇ ਸਗਲ ਨਿਧਾਨ ਗੁਰ ਸਿਓ, ਫਿਰ ਇਹ ਬਖਸ਼ਿਸ਼ ਹੁੰਦੀ ਹੈ ਸੇਵਕ ਦੀ। ਭਾਈ ਗੁਰਦਾਸ ਸਾਹਿਬ ਜੀ ਫੁਰਮਾਨ ਕਰਦੇ ਨੇ, ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ, ਫਿਰ ਅਖੀਰ ਬਖਸ਼ਿਸ਼ ਹੁੰਦੀ ਹੈ। ਬਈ ਦਰ ਦਰਵੇਸ਼ ਰਸੀਦ ਪਿਰਮ ਰਸ ਭੋਵਣਾ, ਚੰਦ ਮੁਮਾਰਕ ਈਦ ਪੁੱਗ ਖਲੋਵਣਾ। ਪੌੜੀ ਦੀ ਸਮਾਪਤੀ ਕਰਦੇ ਹੋਏ, ਦਰ ਦਰਵੇਸ਼ ਰਸੀਦ, ਗੁਰੂ ਦੇ ਦਰ 'ਤੇ ਦਰਵੇਸ਼ ਪ੍ਰਵੇਸ਼ ਹੋ ਜਾਈਦਾ, ਪ੍ਰਵੇਸ਼ ਹੋ ਜਾਈ ਮਹਾਰਾਜ। ਫਿਰ ਆਪਣੇ ਦਰ 'ਤੇ ਡਿੱਗੇ ਹੋਏ ਨੂੰ ਚੁੱਕ ਕੇ ਗਲੇ ਨਾਲ ਲਾ ਲੈਂਦੇ ਨੇ, ਪ੍ਰਵਾਨ ਕਰ ਲੈਂਦੇ ਨੇ। ਅਖੀਰ ਦਰ ਦਰਵੇਸ਼ ਰਸੀਦ, ਰਸੀਦ ਤੋਂ ਭਾਵ ਰਸੀਦ ਜਿਹਨੂੰ ਮਿਲ ਜੇ, ਜਿਹਨੂੰ ਟੋਕਣ ਮਿਲ ਜੇ, ਉਹਨੂੰ ਕੋਈ ਰੋਕ ਨਹੀਂ ਹੁੰਦੀ ਅਗਾਂਹ ਜਾਣ ਦੀ ਦਫ਼ਤਰ ਵਿੱਚ। ਰਸੀਦ ਮਿਲ ਜਾਂਦੀ ਹੈ, ਪਹੁੰਚ ਹੋ ਜਾਂਦੀ ਹੈ, ਭਾਵ ਪਹੁੰਚ ਹੋ ਜਾਣੀ, ਗੁਰੂ ਤੱਕ ਇੱਕ ਮਿੱਕ ਹੋ ਜਾਣਾ, ਪਾ ਲੈਣਾ ਗੁਰੂ ਦੇ ਸਰੂਪ ਨੂੰ। ਦਰ ਦਰਵੇਸ਼ ਰਸੀਦ, ਗੁਰੂ ਦੇ ਦਰ 'ਤੇ ਫਿਰ ਪ੍ਰਵੇਸ਼ ਹੋ ਜਾਂਦਾ ਹੈ ਅਤੇ ਪਹੁੰਚ ਹੋ ਜਾਂਦੀ ਸੱਚੇ ਪਾਤਸ਼ਾਹ ਤੱਕ, ਗੁਰੂ ਨਾਲ ਇੱਕ ਮਿੱਕ ਹੋ ਜਾਂਦਾ, ਮੇਲ ਲੈਂਦੇ ਨੇ ਆਪਣੇ ਨਾਲ ਸੱਚੇ ਪਾਤਸ਼ਾਹ। ਦਰ ਦਰਵੇਸ਼ ਰਸੀਦ ਪਿਰਮ ਰਸ ਭੋਵਣਾ, ਫਿਰ ਹੁੰਦਾ ਕੀ ਹੈ ਮੇਲ ਮਨਾ, ਪਿਆਰੇ ਦੇ ਪਿਰਮ, ਪਿਆਰੇ ਅਕਾਲ ਪੁਰਖ ਪਤੀ ਦੇ ਆਤਮਾ ਦੇ ਰਸ ਵਿੱਚ, ਨਾਮ ਰਸ ਵਿੱਚ ਭੋਵਣਾ, ਆਪਣੇ ਆਪ ਨੂੰ ਭਿਉਂ ਲੈਂਦਾ ਗੁਰਸਿੱਖ, ਭਿੱਜ ਜਾਂਦਾ, ਰੰਗ ਚੜ੍ਹ ਜਾਂਦਾ ਮਨ ਰੂਪੀ ਵਸਤਰ ਨੂੰ, ਨਾਮ ਦਾ ਰੰਗ ਰੰਗ ਦਿੰਦੇ ਨੇ ਸੱਚੇ ਪਾਤਸ਼ਾਹ, ਭਿਉਂ ਦਿੰਦੇ ਨੇ ਪੂਰਾ, ਤਰ ਕਰ ਦਿੰਦੇ ਨੇ ਪ੍ਰੇਮਾ ਭਗਤੀ ਵਿੱਚ। ਚੰਦ ਮੁਮਾਰਕ ਈਦ ਪੁੱਗ ਖਲੋਵਣਾ, ਫਿਰ ਪ੍ਰੇਮ ਜਿੱਥੇ ਆ ਜੇ ਪ੍ਰੇਮ ਰਸ, ਉੱਥੇ ਹੁਮੈ ਨਹੀਂ ਰਹਿ ਜਾਂਦੀ, ਗਿਆਨ ਪ੍ਰਗਾਸ ਹੋ ਜਾਂਦਾ ਹੈ। ਜਿਵੇਂ ਈਦ ਦਾ ਚੰਦ ਹੁੰਦਾ ਨਾ, ਉਹਨੂੰ ਨਮਸਕਾਰਾਂ ਕਰਦੇ ਨੇ ਲੋਕ।

ਜਾਂਦਾ ਮੁਬਾਰਕ ਈਦ ਮੁਬਾਰਕਾਂ ਦਿੰਦੇ ਨੇ, ਪੁੱਗ ਖਲੋਵਣਾ ਇਉਂ ਫਿਰ ਪੁੱਜ ਕੇ ਖੜੋਈਦਾ, ਪੁੱਗ ਜਾਈਦਾ ਗੁਰੂ ਦੇ ਇੱਕ ਮਿੱਕ, ਪ੍ਰਵਾਨ ਹੋ ਜਾਈਦਾ, ਪ੍ਰਵਾਨ ਚੜ ਜਾਈਦਾ। ਐਸਾ ਸੇਵਕ ਹੋਵੇ ਫਿਰ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਪੂਰਨ ਹੋਵੇ ਆਸਾ ਮਨਸਾ ਪੂਰਨ ਹੋ ਹੋ ਸਾਵਧਾਨ ਆਪਣੇ ਗੁਰ ਸਿਉਂ, ਸਾਵਧਾਨ ਹੋ ਕੇ ਜਿਹੜਾ ਸਭ ਸੇਵਾ ਕਰਦੇ ਨੇ, ਆਸਾ ਮਨਸਾ ਪੂਰਨ ਹੋਵੇ ਪਾਵੇ ਸਗਲ ਨਿਧਾਨ ਗੁਰ ਸਿਉ ਰਾਓ, ਉਹਦੀਆਂ ਆਸਾਂ ਵੀ ਮਨ ਦੀਆਂ ਆਸਾਂ, ਮਨਸਾ ਬੁੱਧੀ ਦੀਆਂ ਵਾਸ਼ਨਾਵਾਂ ਚਿਤਵਨੀਆਂ ਵੀ, ਆਹ ਕੁਝ ਬਣਾਉਣਾ, ਇੰਨਾ ਕੁਝ ਹੋਵੇ, ਸੋਹਣਾ ਘਰ ਹੋਵੇ, ਸੋਹਣੀ ਗੱਡੀ ਹੋਵੇ, ਪਰਿਵਾਰ ਹੋਵੇ, ਆਗਿਆਕਾਰੀ ਸੰਤਾਨ ਹੋਵੇ, ਇਹ ਬੁੱਧੀ ਦੀਆਂ ਲੰਬੀਆਂ ਇੱਛਾਵਾਂ ਹੁੰਦੀਆਂ ਨੇ, ਵਾਸ਼ਨਾਵਾਂ ਹੁੰਦੀਆਂ ਨੇ। ਸਮਾਜ ਦੇ ਵਿੱਚ ਮਾਣ ਹੋਵੇ, ਸਨਮਾਨ ਹੋਵੇ, ਮਨਸਾ ਬੁੱਧੀ ਦੀਆਂ ਵਾਸ਼ਨਾਵਾਂ, ਲੰਬੀਆਂ ਸੋਚਾਂ ਪੂਰਨ ਹੋਵੇ, ਸਾਰੀਆਂ ਪੂਰੀਆਂ ਹੋ ਜਾਣ ਸੇਵਕ ਦੀਆਂ। ਪਾਵੈ ਸਗਲ ਨਿਧਾਨ ਗੁਰ ਸਿਉ, ਗੁਰੂ ਸਾਹਿਬ ਦੇ ਦਰ ਤੋਂ ਸੇਵਾ ਕਰਨ ਵਾਲਾ ਸੇਵਕ ਸਾਰੇ ਖਜ਼ਾਨੇ ਪਾ ਲੈਂਦਾ ਹੈ। ਪਾਵੈ ਸਗਲ ਨਿਧਾਨ ਗੁਰ ਸਿਉ, ਸਾਰੇ ਸਗਲ ਨਿਧਾਨ ਖਜ਼ਾਨੇ ਗੁਰੂ ਸਾਹਿਬ ਦੇ ਦਰ ਤੋਂ, ਸਿਉ ਦਾ ਭਾਵ ਗੁਰੂ ਸਾਹਿਬ ਦੇ ਕੋਲੋਂ ਪਾਸੋਂ ਸਾਰੇ ਖਜ਼ਾਨੇ ਪਾ ਲੈਂਦਾ ਹੈ। ਨਾਮ ਆਦਿਕ ਦੇ ਰਿਧੀਆਂ ਸਿੱਧੀਆਂ ਦੇ, ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾ ਤਹਾ ਉਠਤਾਵੈ, ਸੇਵਕ ਕਉ ਨਿਕਟੀ ਹੋਏ ਦਿਖਾਵੈ, ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੈ, ਤਿਸ ਸੇਵਕ ਹੈ ਹਉ ਬਲਿਹਾਰੀ ਜੋ ਆਪਣੇ ਪ੍ਰਭਾਵੈ, ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰ ਸੁਣੇ ਆਵੈ। ਧੰਨ ਗੁਰੂ ਅਰਜਨ ਦੇਵ, ਐਸੀ ਬਖਸ਼ਿਸ਼ ਹੁੰਦੀ ਹੈ ਫਿਰ, ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੈ, ਉਸੇ ਵੇਲੇ ਹੋ ਆਉਂਦਾ ਫਿਰ ਪੂਰਾ, ਜੋ ਮੰਗਦਾ ਸਿੱਖ ਸੇਵਕ ਜੋ ਮੰਗਦਾ ਉਸੇ ਵੇਲੇ ਝੋਲੀ 'ਚ ਪਾਉਂਦੇ ਨੇ ਮਹਾਰਾਜ, ਝੋਲੀਆਂ ਭਰ ਦਿੰਦੇ ਨੇ, ਨੇੜੇ ਹੋ ਕੇ ਦਿਖਾਉਂਦੇ ਨੇ ਸੇਵਕ ਨੂੰ, ਉਹਦੀ ਰੱਖਿਆ ਆਪ ਕਰਦੇ ਨੇ, ਮਗਨ ਹੋ ਕੇ ਜਿਹੜਾ ਸੇਵਾ ਕਰਦਾ ਉਹਨੂੰ ਸੱਚੇ ਪਾਤਸ਼ਾਹ ਕੋਈ ਕੰਡੇ ਜਿੰਨਾ ਵੀ ਦੁੱਖ ਨਹੀਂ ਲੱਗਣ ਦਿੰਦੇ, ਸਭ ਦੁੱਖ ਤਕਲੀਫਾਂ ਟਾਲ ਦਿੰਦੇ ਨੇ, ਆਪ ਰੱਖਿਆ ਕਰਦੇ ਨੇ, ਨੇੜੇ ਹੋ ਕੇ ਅਨੁਭਵ ਕਰਾ ਦਿੰਦੇ ਨੇ, ਅਸੀਂ ਤੇਰੇ ਨਾਲ ਹਾਂ। ਜੋ ਆਪਣੀ ਪਰਵਾਹ ਨਹੀਂ ਕਰਦਾ, ਗੁਰੂ ਨੂੰ ਸਮਰਪਿਤ ਹੋ ਕੇ ਸੇਵਾ ਕਰਦਾ ਹੈ, ਨਿਮਗਨ ਹੋ ਕੇ ਸੇਵਾ ਕਰਦਾ ਹੈ। ਪਾਵੈ ਸਗਲ ਨਿਧਾਨ ਗੁਰ ਸੇਵਕ ਕਉ ਸੇਵਾ ਬਣੇ ਆਈ, ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ, ਬੰਧਨ ਤੋਰ ਭਏ ਨਿਰਵੈਰ, ਆਂਦਿਨ ਪੂਜਿਆ ਗੁਰ ਕੇ ਪੈਰ, ਇਹ ਲੋਕ ਸੁਖੀ ਹੈ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾਪੈ ਮੈਂ। ਇਹ ਬਖਸ਼ਿਸ਼ ਹੁੰਦੀ, ਸਾਰੇ ਖਜ਼ਾਨੇ ਮਿਲ ਜਾਂਦੇ, ਲੋਕ ਪਰਲੋਕ ਦੇ ਸੁੱਖ, ਨਾਮ ਦਾ ਖਜ਼ਾਨਾ ਜਿਹਦੇ ਉੱਪਰ ਕੋਈ ਗੱਲ ਹੀ ਹੈ ਨਹੀਂ ਪਰੇ। ਇਹ ਸੇਵਕ 'ਤੇ ਬਖਸ਼ਿਸ਼ ਹੁੰਦੀ, ਗੁਰਸਿੱਖ 'ਤੇ ਬਖਸ਼ਿਸ਼ ਹੁੰਦੀ, ਗੁਰਮੁਖ 'ਤੇ ਗੁਰੂ ਸਾਹਿਬ ਕਰਦੇ ਨੇ ਆਪਣੇ ਦਰੋਂ ਘਰੋਂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਅਕਾਲ ਪੁਰਖ ਵਾਹਿਗੁਰੂ ਦਾ ਰੂਪ ਨੇ ਜੀ, ਫਿਰ ਗੁਰੂ ਨੂੰ ਕੀ ਜਾਣੇ, ਕਿੰਨੀ ਸ਼ਰਧਾ ਹੋਣੀ ਜੀ। ਅਗਲੀਆਂ ਪੌੜੀਆਂ ਵਿੱਚ ਮਹਾਰਾਜ ਦੱਸਣ ਸੱਚੇ ਪਾਤਸ਼ਾਹ ਰਹਾਓ, ਇੱਥੇ ਵਿਸਰਾਮ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ, ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣ ਆਈ ਆ, ਸਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰਤਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਓ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਘਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰ ਤਹਾਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ।

ਸਗਲ ਗੁਣਾਂ ਕੇ ਦਾਤੇ ਸਵਾਮੀ ਬਿਨੋ ਸੁਣਹੋ ਇੱਕ ਦੀਨਾ ਕਹੋ ਨਾਨਕ ਜੀ ਅੜਾ ਬਲਿਹਾਰੀ ਦੇਹੋ ਦਰਸ ਨਾਨਕ ਬਲਿਹਾਰੀ।

तन उस जन्म नानक तिस बलहारी, नानक तिस